0: Ivano Ivановича почала пропадати барабулі.
1: CKJS 92.7 FM and HD1 Winnipeg, an Evanoff communication station.
2: The following is a paid program. The views and opinions do not represent those of CKJS or its advertisers.
3: ਸਤਿ ਸ੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਦਪਿੰਦਰ ਕੌਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਬਨੂ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਪੱਖ ਦੇ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਤਿੰਦਰ ਬਨੂ ਜੀ ਜੁੜੇ ਨੇ ਬਨੂ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
4: ਜੀ ਸ਼ੁਕਰੀਆ ਦਪਿੰਦਰ ਜੀ ਸਤਿ ਸ੍ਰੀ ਅਕਾਲ
3: ਬਨੂ ਸਾਹਿਬ ਚਰਚਾ ਦੀ ਸ਼ੁਰੂਆਤ ਕਰਾਂਗੇ ਜੀ ਕਾਂਗਰਸ ਜਨਤਾ ਪਾਰਟੀ ਦੇ ਉਸ ਪ੍ਰਦਰਸ਼ਨ ਦੇ ਨਾਲ ਜਿਸ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਧਰਮਿੰਦਰ ਪ੍ਰਧਾਨ ਨੇ ਪਰ ਕਈ ਪਰਚੇ ਵੀ ਦਰਜ ਕੀਤੇ ਜਾ ਰਹੇ ਨੇ ਵਿਦਿਆਰਥੀਆਂ ਤੇ ਉਧਰ ਹੀ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ 'ਚ ਸੁਣਵਾਈ ਦੇ ਦੌਰਾਨ ਇਹ ਕਿਹਾ ਗਿਆ ਕਿ ਹੁਣ ਪਰਚੇ ਨਹੀਂ ਦਰਜ ਕਰਾਂਗੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਆ ਇਸ ਬਾਰੇ ਤੁਸੀਂ ਕੀ ਕਹੋਗੇ
4: ਜਿਹੜਾ ਪੰਜਾਬ ਵਿਧਾਨ ਸਭਾ 'ਚ ਨਿੰਦਾ ਮਤਾ ਪਾਸ ਕੀਤਾ ਗਿਆ ਇਹ ਤਾਂ ਪਹਿਲਾਂ ਵੀ ਪਤਾ ਸੀ ਕੀਤਾ ਜਾਣਾ ਔਰ ਜੇ ਹੋਰ ਵੀ ਕਿਸੇ ਥਾਂ ਤੇ ਹੁੰਦਾ ਤੇ ਕੋਈ ਹੈਰਾਨੀ ਨਹੀਂ ਕਿਉਂਕਿ ਕੇਂਦਰ ਸਰਕਾਰ ਦਾ ਤੇ ਸਰਕਾਰ ਚਲਾ ਰਹੀ ਪਾਰਟੀ ਦਾ ਇੱਥੋਂ ਤੱਕ ਕਿ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਹਾਰ ਨਿਰਾਸ਼ ਕਰਨ ਵਾਲਾ ਇਹ ਵਿਹਾਰ ਚੰਗਾ ਨਹੀਂ ਇੱਕ ਪਾਸੇ ਤੋਂ ਤਸ਼ੱਦਦ ਹੋਇਆ ਹੋਵੇ ਨੌਜਵਾਨਾਂ ਤੇ ਵਿਦਿਆਰਥੀਆਂ ਉੱਤੇ ਇਕੱਲੇ ਨੌਜਵਾਨ ਨੇ ਕੁੜੀਆਂ ਨੂੰ ਵੀ ਜਿਸ ਢੰਗ ਨਾਲ ਕੁੱਟਿਆ ਗਿਆ ਔਰ ਕੁੱਟਣ ਤੋਂ ਇਲਾਵਾ ਜਿਵੇਂ ਬੇਸ਼ਰਮੀ ਨਾਲ ਜ਼ਲੀਲ ਕੀਤਾ ਗਿਆ ਉਹਦੇ ਸਵਾਲ ਦੇ ਉੱਤੇ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਸੀ ਕੀਤਾ ਉਲਟਾ ਇਹ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਅੱਧੀ ਰਾਤ ਨੂੰ ਵੀਡੀਓ ਜਾਰੀ ਕਰਕੇ ਆਖਿਆ ਮੈਂ ਤੁਹਾਨੂੰ ਮੁਆਫ਼ ਕਰਦਾ ਮੁਆਫ਼ੀ ਤਾਂ ਉਹਨਾਂ ਤੋਂ ਸਰਕਾਰ ਨੂੰ ਮੰਗਣੀ ਚਾਹੀਦੀ ਹੈ ਅਤੇ ਉਲਟਾ ਕਹਿ ਰਹੇ ਮੈਂ ਤੁਹਾਨੂੰ ਮੁਆਫ਼ ਕਰਦਾ ਜਿਵੇਂ ਉਹਨਾਂ ਨੇ ਬਹੁਤ ਵੱਡਾ ਕੋਈ ਪਾਪ ਕਰਤਾ ਹੁੰਦਾ ਕਿਹੜੀ ਗੱਲ ਤੋਂ ਮੈਂ ਮੁਆਫ਼ ਕਰਦਾ ਕਹਿੰਦੇ ਮੈਨੂੰ ਗਾਲਾਂ ਕੱਢੀਆਂ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਪ੍ਰਧਾਨ ਮੰਤਰੀ ਜੀ ਸਾਰਿਆਂ ਨੂੰ ਪਤਾ ਤੁਸੀਂ ਦੂਸਰਿਆਂ ਬਾਰੇ ਕੀ ਕਹਿੰਦੇ ਰਹੇ ਜੀ ਸ਼ਸ਼ੀ ਥਰੂਰ ਦਾ ਵਿਰੋਧ ਕਰਨ ਵਾਸਤੇ ਉਹਦੀ ਗਰਲਫ੍ਰੈਂਡ ਜਿਹੜੀ ਬਾਅਦ 'ਚ ਉਹਦੀ ਪਤਨੀ ਵੀ ਬਣ ਗਈ ਉਹਨੂੰ ਤੁਸੀਂ 60 ਕਰੋੜ ਦੀ ਗਰਲਫ੍ਰੈਂਡ ਆਖਿਆ ਸੀ ਤੁਸੀਂ ਕਾਂਗਰਸ ਦੀ ਸਭ ਤੋਂ ਵੱਡੀ ਲੀਡਰ ਬਾਰੇ ਜਿਹੜੇ ਲਫ਼ਜ਼ ਵਰਤੇ ਸੀ ਉਹ ਮੈਂ ਤਾਂ ਦੁਹਰਾਉਂਦਾ ਨਹੀਂ ਚੰਗਾ ਲੱਗਦਾ ਕਿਹੜੀਆਂ ਕਿਹੜੀਆਂ ਗੱਲਾਂ ਤੁਸੀਂ ਆਪ ਕਹਿੰਦੇ ਰਹੇ ਹੋ ਇਹ ਬੱਚੇ ਆ ਨੌਜਵਾਨ ਖੂਨ ਆ ਗਲਤੀ ਕਰ ਗਏ ਜੇ ਉਹਨਾਂ ਤੋਂ 2 ਲਫ਼ਜ਼ ਨਿਕਲ ਗਏ ਉਹ ਤਾਂ ਬਹੁਤ ਭੈੜੇ ਆ ਪਰ ਤੁਸੀਂ ਇਹ ਕਦੇ ਵੇਖਿਆ ਕਿ ਤੁਹਾਡੀ ਪਾਰਲੀਮੈਂਟ ਮੈਂਬਰ ਕੰਗਣਾ ਰਣੌਤ ਕੀ ਕਹਿੰਦੀ ਹੈ ਅਤੇ ਪਹਿਲਾਂ ਤੋਂ ਕਹਿੰਦੀ ਅਤੇ ਉਹਨੂੰ ਸ਼ਾਇਦ ਇਹੋ ਹੀ ਗੱਲ ਜਿਹੜੀ ਆ ਯੋਗਤਾ ਦੀ ਸਮਝ ਕੇ ਪਾਰਲੀਮੈਂਟ ਦੀ ਟਿਕਟ ਦਿੱਤੀ ਗਈ ਅਤੇ ਪਾਰਲੀਮੈਂਟ ਮੈਂਬਰ ਬਣਾਇਆ ਗਿਆ ਤੁਹਾਡੇ ਘੱਟੋ ਘੱਟ 5 ਪਾਰਲੀਮੈਂਟ ਮੈਂਬਰਾਂ ਨੇ ਇਸ ਤਰ੍ਹਾਂ ਦੀ ਬੇਹੂਦਗੀ ਕੀਤੀ ਹੈ ਹੁਣ ਚੰਗਾ ਹੋਇਆ ਸਰਕਾਰ ਨੇ ਕਹਿ ਦਿੱਤਾ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਮੁਕੱਦਮੇ ਵਾਪਸ ਲੈ ਰਹੇ ਹਾਂ ਪਰ ਇਹ ਬਾਹਰ ਹੀ ਕਹਿਣ ਦੀਆਂ ਗੱਲਾਂ ਜਿਹੜੀ ਕੁੜੀ ਦੇ ਬਾਰੇ ਕਿਹਾ ਜਾਂਦਾ ਕਿ ਉਹਨੇ ਪ੍ਰਧਾਨ ਮੰਤਰੀ ਬਾਰੇ ਕੁਝ ਆਖਿਆ ਕੁੜੀ ਕਾਹਦੀ ਅਜੇ ਤੇ ਉਹ ਬੱਚੀ ਹੈ 15-16 ਸਾਲ ਦੀ ਬੱਚੀ ਜਿਹਨੂੰ ਅਜੇ ਸਮਝ ਹੀ ਬਹੁਤੀ ਨਹੀਂ ਟੀਨੇਜਰ ਹੈ ਉਹਦੇ ਖਿਲਾਫ ਤੁਸੀਂ ਕਹਿੰਦੇ ਮੈਂ ਤੈਨੂੰ ਮਾਫ਼ ਕਰ ਦਿੱਤਾ
5: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
6: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
4: ਤੇ ਉਹਦੇ ਪਰਿਵਾਰ ਦੇ ਵਿੱਚ ਵੀ ਇਸ ਕਿਸਮ ਦੀ ਦਹਿਸ਼ਤ ਆ ਪੁਲਿਸ ਮਗਰ ਲੱਗੀ ਫਿਰਦੀ ਹੈ ਸਾਰੇ ਪਾਸਿਆਂ ਤੋਂ ਟਰੋਲ ਆਰਮੀ ਉਹਦੇ ਮਗਰ ਪਈ ਹੈ ਉਸ ਕੁੜੀ ਦਾ ਜਿਉਣਾ ਦੁਬਰ ਕੀਤਾ ਪਿਆ ਉਹਨੂੰ ਕਿਹੜੇ ਕਿਹੜੇ ਲਫ਼ਜ਼ ਨਹੀਂ ਆਖੇ ਜਾ ਰਹੇ ਉਹ ਲੜਕੀ ਉਹ ਵੀ ਕਿਸੇ ਦੀ ਧੀ ਆ ਉਹਦੇ ਬਾਰੇ ਜਿਸ ਤਰ੍ਹਾਂ ਦੀਆਂ ਘਟੀਆ ਤੋਂ ਘਟੀਆ ਗੰਦੀਆਂ ਤੋਂ ਗੰਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਨੇ ਕਦੇ ਇਸ ਗੱਲ ਦਾ ਖਿਆਲ ਆਇਆ ਕਿ ਉਹ ਵੀ ਉਸ ਹੱਦ ਤੱਕ ਨਹੀਂ ਜਾਣੀਆਂ ਚਾਹੀਦੀਆਂ ਹੁਣ ਜਦੋਂ ਸਾਰੇ ਪਾਸੇ ਰੌਲਾ ਪੈ ਗਿਆ ਤੇ ਉੱਥੇ ਸੁਪਰੀਮ ਕੋਰਟ ਵਿੱਚ ਜਾ ਕੇ ਸਰਕਾਰ ਨੇ ਕਹਿ ਦਿੱਤਾ ਅਸੀਂ ਕੋਈ ਮੁਕੱਦਮੇ ਦਰਜ ਨਹੀਂ ਕਰਾਂਗੇ ਇਹ ਮੁਕੱਦਮੇ ਅੱਗੇ ਨਹੀਂ ਵਧਾਵਾਂਗੇ ਪਰ ਨਾਲ ਕਹਿ ਦਿੱਤਾ ਕਿ ਇਸ ਮੁਜ਼ਾਹਰੇ 'ਚ ਜਿਹੜੇ ਅਪਰਾਧੀ ਤੱਤ ਆਏ ਸੀ ਉਹਨਾਂ 'ਤੇ ਮੁਕੱਦਮੇ ਹੋਣੇ ਹੀ ਹੋਣੇ ਅਪਰਾਧੀ ਤੱਤ ਦੇ ਨਾਂ ਤੇ ਤੁਸੀਂ ਕਿਸੇ ਨੂੰ ਵੀ ਕਿਸੇ ਮਾਮਲੇ ਚ ਲਪੇਟ ਸਕਦੇ ਹੋ। ਇੱਥੇ ਬਹੁਤਾ ਔਖਾ ਨਹੀਂ ਹੁੰਦਾ। ਕਿਸੇ ਦੇ ਘਰ ਦੇ ਬਾਹਰ ਇੱਕ ਸਾਈਕਲ ਰੱਖੀ ਹੋਵੇ, ਉਹਨੂੰ ਪਤਾ ਨਹੀਂ ਕੌਣ ਆਇਆ ਤੇ ਕਦੋਂ ਰੱਖ ਗਿਆ, ਤੇ ਆਖਿਆ ਜਾਵੇ ਨਾਲ ਦੇ ਸੂਬੇ ਚੋਂ ਇੱਕ ਬੰਦਾ ਚੁੱਕ ਕੇ ਲਿਆਇਆ ਸੀ ਚੋਰੀ ਕਰਕੇ, ਉਹ ਤੇਰੇ ਜਾਣ ਪਛਾਣ ਵਾਲਾ ਸੀ, ਤੇਰੇ ਕੋਲ ਆ ਕੇ ਛੱਡ ਗਿਆ, ਤੇ ਤੇਰੇ ਘਰੋਂ ਭਾਵੇਂ ਘਰ ਦੇ ਬਾਹਰ ਦਰਵਾਜ਼ੇ ਲੱਗੇ ਆ, ਤੇਰੇ ਘਰੋਂ ਚੋਰੀ ਦਾ ਮਾਲ ਬਰਾਮਦ ਹੋਇਆ, ਪਰਚਾ ਤੇ ਇੱਦਾਂ ਵੀ ਦਰਜ ਹੋ ਜਾਂਦਾ। ਆ ਕੇ ਸੁਪਰੀਮ ਕੋਰਟ ਚ ਕਹਿ ਦੇਣਾ ਕਿ ਮੁਕਦਮੇ ਵਾਪਸ ਲੈ ਰਹੇ। ਆਪਣੇ ਟ੍ਰੋਲ ਆਰਮੀ ਨੂੰ ਤਾਂ ਥੋੜ੍ਹਾ ਰੋਕੋ, ਉਹਨੂੰ ਨੱਥ ਪਾਉਣ ਦੀ ਲੋੜ, ਜਿਹਦੇ ਬਾਰੇ ਜਿੱਦਾਂ ਲੱਗਦੇ ਆ ਇੱਕੋ ਸਾਈ ਲੱਗ ਜਾਂਦੇ ਆ, ਥੋੜ੍ਹਾ ਜਿਹਾ ਜਵਾਨੀ ਦਾ ਸਾਹ ਸੌਖਾ ਹੋਣ ਦਿਓ, ਨਹੀਂ ਤਾਂ ਜੋ ਕੁਛ ਜਵਾਨੀ ਫਿਰ ਬਾਅਦ ਵਿੱਚ ਜੋਸ਼ ਵਿੱਚ ਆ ਕੇ ਕਰਦੀ ਹੁੰਦੀ ਹੈ, ਇਹ ਤਾਂ ਸਰਕਾਰਾਂ ਪਲਟ ਦਿੰਦੀ ਹੈ। ਸਾਨੂੰ ਆਂਢ ਗੁਆਂਢ ਦਾ ਚੇਤਾ ਰੱਖਣਾ ਚਾਹੀਦਾ। ਨੇਪਾਲ ਦੇ ਵਿੱਚ ਜੈਨ ਜ਼ੀ ਵਾਲਿਆਂ ਨੇ ਕੀ ਕੀਤਾ, ਔਰ ਸਾਡੇ ਭਾਰਤ ਵਿੱਚ ਤੇ ਅਵਾੜੇ ਉੱਠਦੇ ਪਏ ਆ, ਜੈਨ ਜ਼ੀ ਨਹੀਂ ਹੁਣ ਜੈਨ ਅਲਫਾ ਆ ਰਿਹਾ, ਜੇ ਜੈਨ ਅਲਫਾ ਆ ਗਿਆ ਤਾਂ ਇਹਨਾਂ ਤੋਂ ਵੀ ਜ਼ਿਆਦਾ ਜੋਸ਼ ਵਾਲੇ ਆ, ਉਹਨਾਂ ਨੂੰ ਸੁੱਤੇ ਰਹਿਣ ਦੀ ਆਪਾਂ ਇਸ ਤਰ੍ਹਾਂ ਜਗਾਈਏ ਨਾ, ਉਹਨਾਂ ਨੂੰ ਤੈਸ਼ ਨਾ ਦਵਾਈਏ। ਚੰਗੀ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਹੁਣ ਠੰਡਾ ਪੈਣ ਦੇਈਏ।
7: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਪੰਨੂ ਸਾਹਿਬ, ਤੁਸੀਂ ਜ਼ਿਕਰ ਕੀਤਾ ਜੀ ਇੱਕ ਜੋਸ਼ ਦਾ, ਪੰਜਾਬ ਕਾਂਗਰਸ ਦੇ ਵਿੱਚ ਵੱਖੋ ਵੱਖਰਾ ਜੋਸ਼ ਨਜ਼ਰ ਆ ਰਿਹਾ ਹੈ। ਧੜੇਬੰਦੀ ਹੈ ਜੋ ਵੱਧਦੀ ਜਾ ਰਹੀ ਹੈ ਪੰਜਾਬ ਕਾਂਗਰਸ ਦੇ ਵਿੱਚ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਦੇ ਵਿੱਚ ਚਰਨਜੀਤ ਚੰਨੀ ਦੇ ਨਾਮ ਦੇ ਨਾਰੇ ਲੱਗ ਰਹੇ ਨੇ, ਤੇ ਜਿੱਥੇ ਪ੍ਰੋਗਰਾਮ ਦੇ ਵਿੱਚ ਚਰਨਜੀਤ ਚੰਨੀ ਪਹੁੰਚ ਰਹੇ ਨੇ ਉੱਥੇ ਫਲੈਕਸਾਂ ਤੋਂ ਰਾਜਾ ਵੜਿੰਗ ਦੀ ਤਸਵੀਰ ਹਟਾਈ ਜਾ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?
4: ਇਹ ਜਿੱਥੋਂ ਤੱਕ ਕਾਂਗਰਸ ਪਹੁੰਚ ਗਈ ਆ, ਚਰਨਜੀਤ ਸਿੰਘ ਚੰਨੀ ਦੇ ਸਮਰਥਕ ਜਦੋਂ ਇਹ ਕਹਿੰਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਭਜਾਓ ਤੇ ਕਾਂਗਰਸ ਬਚਾਓ ਤੇ ਪੰਜਾਬ ਬਚਾਓ, ਹੁਣ ਅੱਜ ਉਹਨਾਂ ਨੇ ਇਹ ਵੀ ਪੋਸਟਰ ਲਾ ਤੇ ਆ ਭੁਪੇਸ਼ ਬਘੇਲ ਭਜਾਓ ਤੇ ਕਾਂਗਰਸ ਬਚਾਓ ਤੇ ਪੰਜਾਬ ਬਚਾਓ, ਜੇ ਇਸ ਪੜਾਅ ਦੇ ਉੱਤੇ ਜਾ ਕੇ ਕੋਈ ਸਮਝੌਤਾ ਹੋ ਵੀ ਜਾਂਦਾ ਤੇ ਆ ਜੋ ਕੁਛ ਇਹਨਾਂ ਨੇ ਕਹਿ ਦਿੱਤਾ, ਇਹ ਸਾਰੇ ਕੁਝ ਦੇ ਹੁੰਦਿਆਂ ਕੀ ਚੋਣ ਇਹ ਇਕੱਠੇ ਲੜਨਗੇ ਵਿਧਾਨ ਸਭਾ ਦੀ, ਇੱਕ ਦੂਸਰੇ ਨਾਲ ਜੱਫੀਆਂ ਪਾ ਵੀ ਲੈਣ, ਲੋਕੀ ਉਹਨਾਂ ਦੀਆਂ ਕੱਢ ਕੱਢ ਕੇ ਉਹ ਪੁਰਾਣੀਆਂ ਵੀਡੀਓ ਵਿਖਾਉਣਗੇ ਨਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਬੋਲਣ ਲੱਗਾ ਤੇ ਚਰਨਜੀਤ ਸਿੰਘ ਚੰਨੀ ਦੇ ਬੰਦਿਆਂ ਨੇ ਉੱਠ ਕੇ ਕੁਰਸੀਆਂ ਚੁੱਕ ਲਈਆਂ ਤੇ ਰਾਜਾ ਵੜਿੰਗ ਦੀ ਮੁਰਦਾਬਾਦ ਤੇ ਨਾਲ ਭੁਪੇਸ਼ ਬਘੇਲ ਦੀ ਮੁਰਦਾਬਾਦ ਸ਼ੁਰੂ ਹੋ ਗਈ। ਇਹ ਲੋਕਾਂ ਦੇ ਵਿੱਚ ਮੂੰਹ ਕੜਾ ਲਿਖੇ ਜਾਣਗੇ, ਕਿਸੇ ਪੜਾਅ ਦੇ ਉੱਤੇ ਜਾ ਕੇ ਇਹ ਕੁੜੱਤਰਾਂ ਘਟਾਉਣੀਆਂ ਚਾਹੀਦੀਆਂ। ਜਦੋਂ ਪਤਾ ਕਿ 2014 ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਵੀ 4-5 ਸਾਲ ਪਹਿਲਾਂ ਤੋਂ ਨਰਿੰਦਰ ਮੋਦੀ ਸਾਹਿਬ ਇਹ ਕਹਿੰਦੇ ਆਏ ਕਿ ਮੈਂ ਭਾਰਤ ਨੂੰ ਕਾਂਗਰਸ ਮੁਕਤ ਕਰਨਾ, ਇਸ ਵੇਲੇ ਤਾਂ ਕਾਂਗਰਸ ਆਪਣੀ ਹੋਂਦ ਦੀ ਲੜਾਈ ਲੜਦੀ ਪਈ ਹੈ, ਤੇ ਜੇ ਆਪਣੀ ਹੋਂਦ ਦੀ ਲੜਾਈ ਲੜਦਿਆਂ ਵੀ ਤੁਹਾਡਾ ਇਹ ਹਾਲ ਹੈ ਕਿ ਤੁਸੀਂ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ, ਤੇ ਤੁਹਾਡੀ ਜਿਹੜੀ ਇਸ ਕਿਸਮ ਦੀ ਲੜਾਈ ਆ, ਜਿਹੜੀ ਇਹ ਖਹਿਬਾਜ਼ੀ ਹੈ, ਇਹਨੂੰ ਤੁਹਾਡੇ ਵਿਰੋਧੀ ਕਿਉਂ ਨਾ ਵਰਤਣਗੇ? ਵਰਤਣਗੇ ਕੀ? ਚਰਚੇ ਤਾਂ ਇਹ ਵੀ ਆ ਕਿ ਵਰਤਦੇ ਹੋ ਸਕਦੇ ਇਸ ਵੇਲੇ, ਇਹ ਵੀ ਤੇ ਹੋ ਸਕਦਾ ਕੁਝ ਬੰਦਿਆਂ ਦੀਆਂ ਤਾਰਾਂ ਜੁੜੀਆਂ ਹੋਣ, ਪਾਰਟੀ ਦਾ ਪੱਠਾ ਬਿਠਾ ਦਿਓ ਫਿਰ ਤੁਸੀਂ ਸਾਡੇ ਵੱਲ ਆ ਜਾਇਓ, ਟਿਕਟ ਤੁਹਾਨੂੰ ਦੇ ਦਿਆਂਗੇ। ਅੱਗੇ ਕਿੰਨੇ ਕਾਂਗਰਸੀ ਆ ਜਿਹੜੇ ਪਾਰਟੀ ਛੱਡ ਕੇ ਭਾਜਪਾ ਹੀ ਗਏ, ਭਾਜਪਾ ਦੀ ਸਰਕਾਰ ਉਲਟਾ ਕੇ ਜਿਹੜੇ ਜਗਦੰਬਿਕਾ ਪਾਲ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਸੀ, ਤੇ ਅਟਲ ਬਿਹਾਰੀ ਵਾਜਪੇਈ ਸਾਹਿਬ ਨੇ ਉੱਥੇ ਜਾ ਕੇ ਧਰਨਾ ਮਾਰਤਾ, ਦਰੀ ਵਿਛਾ ਕੇ ਬਹਿ ਗਏ ਸੀ। ਤਿੰਨਾਂ ਦਿਨਾਂ ਬਾਅਦ ਹਾਈ ਕੋਰਟ ਨੇ ਆਖਿਆ ਸੀ ਜਗਦੰਬਿਕਾ ਪਾਲ ਨੂੰ ਕੁਰਸੀ ਤੋਂ ਉਠਾ ਦਿਓ, ਨਾਲ ਆਰਡਰ ਕੀਤਾ ਸੀ ਕਿ ਸਾਬਕਾ ਮੁੱਖ ਮੰਤਰੀਆਂ ਦੀ ਲਿਸਟ ਵਿੱਚ ਇਸ ਬੰਦੇ ਦਾ ਨਾਮ ਹੀ ਨਹੀਂ ਲਿਖਣਾ। ਉਹ ਜਿਹੜਾ ਉਸ ਵਕਤ ਭਾਜਪਾ ਦੀਆਂ ਅੱਖਾਂ ਝਿੜਕਦਾ ਸੀ, ਉਹ ਵੀ ਅੱਜ ਭਾਜਪਾ ਦੇ ਮੰਤਰੀਆਂ 'ਚ ਹੈ। ਇਹ ਜੇ ਉਹਨਾਂ ਨੂੰ ਇੰਨੇ ਬਰਦਾਸ਼ਤ ਨੇ, ਤੇ ਆ ਜਿਹੜੇ ਇਸ ਵੇਲੇ ਬਾਹਰ ਤੁਰੇ ਫਿਰਦੇ ਆ, ਕਾਂਗਰਸ ਦੇ ਦੋਵਾਂ ਧੜਿਆਂ 'ਚੋਂ ਕੌਣ ਕਿਹੜੇ ਪਾਸਿਓਂ ਕਿੱਧਰ ਦੀ ਜਾ ਕੇ ਭਾਜਪਾ ਨਾਲ ਤਾਰਾਂ ਜੋੜੀ ਫਿਰਦਾ, ਕੋਈ ਪਤਾ ਲੱਗਦਾ? ਇਹਨਾਂ ਲੜਨਾ ਲੜੀ ਜਾਣ, 8-10 ਜਣੇ ਤਾਂ ਪਹਿਲਾਂ ਹੀ ਇੱਥੇ ਤੇਰੇ ਲਾਈ ਫਿਰਦੇ ਮੁੱਖ ਮੰਤਰੀ ਬਣਨ ਵਾਸਤੇ, ਬਰਾਹ 'ਚ ਲੜਾ ਇੱਕੋ ਹੀ ਹੁੰਦਾ, ਇੱਥੇ 8-10 ਜਣੇ ਜਦੋਂ ਤੁਰੇ ਫਿਰਨਗੇ, ਲੋਕੀ ਤਾਂ ਪਹਿਲਾਂ ਕਹਿੰਦੇ ਇਹਨਾਂ ਨੇ ਪੂਰੀਆਂ ਨਹੀਂ ਪਾਉਣੀਆਂ, ਆ ਜੋ ਕੁਛ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਇਹਦੇ ਤੋਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਪ੍ਰਭਾਵ ਬਣਦਾ ਜਾਂਦਾ ਕਿ ਇਹਨਾਂ ਦਾ ਆਪਣੇ ਜਿੱਤਣ ਦਾ ਕੋਈ ਇਰਾਦਾ ਨਹੀਂ, ਤੇ ਜੇ ਇਰਾਦਾ ਨਹੀਂ ਤੇ ਲੋਕੀ ਵਧੋ ਵਧੀ ਇਹਨਾਂ ਦੇ ਮੂੰਹ ਨੂੰ ਇਹੋ ਜਿਹਾ ਕੋਈ ਸ਼ਗਨ ਕਿਉਂ ਲਾ ਦੇਣਗੇ ਕਿ ਜਾਓ ਤੁਸੀਂ ਮੁੱਖ ਮੰਤਰੀ ਬਣ ਜਾਓ। ਇਹਨਾਂ ਨੂੰ ਅਜੇ ਵੀ ਸਮਝਣਾ ਚਾਹੀਦਾ।
3: ਪੰਨੂ ਸਾਹਿਬ, ਕਾਂਗਰਸ ਦੇ ਇਸ ਕਲੇਸ਼ ਦੇ ਵਿਚਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਐਂਟਰੀ ਵੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਸਟੇਜਾਂ ਤੋਂ ਜਿਸ ਤਰੀਕੇ ਸਿੱਧੂ ਮੂਸੇਵਾਲੇ ਦਾ ਲਗਾਤਾਰ ਜ਼ਿਕਰ ਕਰ ਰਹੇ ਨੇ, ਇਹ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?
4: ਦੇਖੋ, ਸਿੱਧੂ ਮੂਸੇਵਾਲੇ ਨੂੰ ਮੈਂ ਕਦੇ ਮਿਲਿਆ ਨਹੀਂ, ਉਹਦੇ ਬਾਪ ਨੂੰ ਮੈਂ ਉਹਨਾਂ ਦੇ ਘਰ ਕਦੇ ਗਿਆ ਨਹੀਂ, ਉਹ ਮੇਰੇ ਘਰ ਕਦੇ ਆਏ ਨਹੀਂ, ਪਰ ਮੈਂ 2 ਵਾਰ ਮਿਲਿਆ ਇਸ ਤਰ੍ਹਾਂ ਸਮਾਜੀ ਫੰਕਸ਼ਨਾਂ 'ਚ। ਮੈਨੂੰ ਆਦਮੀ ਅੰਦਰੋਂ ਬਾਹਰੋਂ ਇੱਕ ਲੱਗਾ, ਮੈਨੂੰ ਉਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਲੱਭੀ ਕਿ ਉਹ ਕੋਈ ਅੰਦਰੋਂ ਕੋਈ ਗੱਲ ਲੁਕਾ ਕੇ ਉਹਦਾ ਰੱਖ ਕੇ ਕਰਦਾ ਹੋਵੇ। ਹੁਣ ਜਦੋਂ ਉਹਦਾ ਪੁੱਤਰ ਮਰ ਗਿਆ, ਉਹਨੂੰ ਹੋਰ ਕੀ ਸੱਟ ਮਾਰਨੀ ਆ? ਉਹਦੇ ਪੁੱਤਰ ਨੂੰ ਘਰੋਂ ਲਿਆ ਕੇ ਉਮੀਦਵਾਰ ਬਣਾਉਣ ਵਾਲੇ ਜਿਹੜੇ ਕਾਂਗਰਸੀ ਲੀਡਰ ਸੀ, ਜੇ ਅੱਜ ਹੀ ਇਹ ਵੇਖ ਕੇ ਕਿ ਬਲਕੌਰ ਸਿੰਘ ਸਾਡੇ ਨਾਲ ਨਹੀਂ ਖੜਾ ਤੇ ਉਧਰ ਕਿਉਂ ਚਲਾ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਕਿ ਇਹਦਾ ਪੁੱਤ 1000 ਤੇ ਆ ਰਿਹਾ ਸੀ ਤੇ ਜੋਨੇ ਵੀ ਅਗਲੇ ਪਾਸਿਓਂ ਮਿਹਣਾ ਸੁਣਾ ਦਿੱਤਾ ਕਿ ਪਤਾ ਤੇ ਕਰੋ, 3 ਵਾਰੀਆਂ ਦੀ ਜਿੱਤੀ ਸੀਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਲੀ, ਉਹਦੀ ਪਤਨੀ ਫਿਰ ਉੱਥੋਂ ਕਿਉਂ ਹਾਰ ਗਈ? ਇਹ ਮਿਹਣਾ ਸੁਣਨਾ ਸੀ, ਬਿਹਤਰ ਇਹ ਸੀ ਕਿ ਪਹਿਲਾਂ ਹੀ ਆਪ ਹੱਦਾਂ 'ਚ ਰਹਿੰਦੇ। ਜਦੋਂ ਤੁਸੀਂ ਕਿਸੇ ਬਾਰੇ ਇੱਦਾਂ ਦੀਆਂ ਗੱਲਾਂ ਕਰੋਗੇ ਤੇ ਤੁਹਾਡੇ ਬਾਰੇ ਕਿਉਂ ਨਾ ਕਰੇਗਾ? ਅਜੇ ਤੇ ਇੱਕੋ ਹੋਈ, ਕੱਲ੍ਹ ਨੂੰ ਹੋਰ ਵੀ ਹੋਣਗੀਆਂ। ਕਾਂਗਰਸ ਦਾ ਇਹ ਜਿਹੜਾ ਕਲੇਸ਼ ਆ, ਕਲੇਸ਼ ਤੋਂ ਵੀ ਅੱਗੇ ਵੱਧ ਕੇ ਜਿਹੜਾ ਕਪੱਤ ਪਿਆ, ਇਸ ਕਪੱਤ ਨੇ ਪੱਤ ਕਿਸੇ ਦੀ ਵੀ ਨਹੀਂ ਰਹਿਣ ਦੇਣੀ। ਇਹ ਬਾਹਰ ਦੀਆਂ ਗੱਲਾਂ ਕਰਦੇ ਆ, ਆਮ ਆਦਮੀ ਪਾਰਟੀ ਦੇ 48 ਵਿਧਾਇਕ ਸਾਡੇ ਕੋਲ, 44 ਵਿਧਾਇਕ ਸਾਡੇ ਕੋਲ, ਤੁਸੀਂ ਤਿਆਰ ਜਿਹੜੇ ਤੁਹਾਡੇ ਕੋਲ ਰਹਿ ਗਏ ਆ, ਇਹਨਾਂ ਦੇ ਬਚਣ ਦੀ ਸੁੱਖ ਮੰਗੋ। ਜਿਹੜੇ ਹਾਲਾਤ ਤੁਸੀਂ ਬਣਾਈ ਜਾਂਦੇ ਆ, ਤੁਸੀਂ ਇਹਨਾਂ ਨੂੰ ਲੋਕਾਂ 'ਚ ਜਾਣ ਜੋਗੇ ਨਹੀਂ ਛੱਡਣਾ। ਤੁਹਾਡੇ ਵਿਧਾਇਕ ਵੀ ਤੁਹਾਡੇ ਬਾਰੇ ਚੰਗੀ ਰਾਏ ਨਹੀਂ ਰੱਖਦੇ, ਉਹ ਸਮਝਦੇ ਆ ਕਿ ਸਾਡੀ ਲੀਡਰਸ਼ਿਪ ਸਾਨੂੰ ਫਸਾਈ ਜਾਂਦੀ ਆ। ਕਿਸੇ ਪੜਾਅ ਦੇ ਉੱਤੇ ਜਾ ਕੇ ਕਲੇਸ਼ ਮੁਕਾਉਣਾ ਚਾਹੀਦਾ।
3: ਪੰਨੂ ਸਾਹਿਬ, ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੀ, ਪਹਿਲਾ ਦਿਨ ਸੀ। ਇਸ ਦੌਰਾਨ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਵੱਲੋਂ ਮੁੱਦਾ ਚੁੱਕਿਆ ਗਿਆ NRIs ਦੇ ਉੱਤੇ ਝੂਠੇ ਪਰਚੀਆਂ ਦਾ। ਉਨ੍ਹਾਂ ਕਿਹਾ ਕਿ ਬਹੁਤ ਦਿੱਕਤਾਂ ਵੀ ਆਉਂਦੀਆਂ ਨੇ ਇਸ ਦੇ ਨਾਲ। ਉਧਰ ਹੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇਸ ਦੀ ਜਾਂਚ ਤੇ ਆਦੇਸ਼ ਵੀ ਦਿੱਤੇ ਗਏ ਨੇ। ਇਸ ਬਾਰੇ ਤੁਸੀਂ ਕੀ ਕਹੋਗੇ?
4: ਦੁਪਿੰਦਰ ਜੀ, ਲੋਕਾਂ ਦਾ ਧਿਆਨ ਹੋਰ ਮੁੱਦਿਆਂ ਤੇ ਸੀ। ਲੋਕ ਸਮਝਦੇ ਸੀ ਅੱਜ ਫਲਾਣਾ ਮਤਾ ਪੇਸ਼ ਹੋਣਾ, ਅੱਜ ਫਲਾਣਾ ਮਤਾ ਪਾਸ ਹੋਣਾ, ਅੱਜ ਫਲਾਣੇ ਮੁੱਦੇ ਤੇ ਗੱਲ ਹੋਣੀ। ਕੁਝ 1-2 ਮੁੱਦੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਉਠਾਏ ਤੇ ਫਿਰ ਉਹ ਵਾਕਆਊਟ ਵੀ ਪਤਾ ਲੱਗਾ ਕਰ ਗਿਆ ਮੈਂ, ਕਿਉਂਕਿ ਚੰਡੀਗੜ੍ਹ 'ਚ ਨਹੀਂ ਜਲੰਧਰ ਵਿੱਚ ਹਾਂ। ਸਾਰੀਆਂ ਰਿਪੋਰਟਾਂ ਮੇਰੇ ਕੋਲ ਨਹੀਂ, ਜਿੰਨੀਆਂ ਹੈਗੀਆਂ ਮੈਂ ਉਹਨਾਂ ਦੇ ਮੁਤਾਬਕ ਗੱਲ ਕਰਦਾ ਪਿਆ। ਪਰ ਉਹਦੇ ਵਿਚਾਲੇ ਫੌਜਾ ਸਿੰਘ ਸਰਾਰੀ ਨੇ ਉੱਠ ਕੇ ਜਿਹੜੀ ਗੱਲ ਛੇੜੀ, ਉਹ ਬੜੀ ਭਾਵਪੂਰਤ ਹੈ। ਉਹਨੇ ਕਿਹਾ ਕਿ ਇੱਥੇ ਪਿਛਲੇ 15 ਸਾਲਾਂ 'ਚ ਕਾਂਗਰਸ ਪਾਰਟੀ ਦੇ 5 ਤੇ ਅਕਾਲੀ ਦਲ ਦੇ 10 ਸਾਲ ਜਿਹੜਾ ਰਾਜ ਰਿਹਾ, ਲੋਕਾਂ ਦੇ ਉੱਤੇ ਝੂਠੇ ਮੁਕੱਦਮੇ ਬਹੁਤ ਬਣਾਏ ਗਏ। ਇਹ ਵੀ ਗੱਲ ਉਹਨੇ ਆਖੀ ਕਿ ਜਿਹੜਾ ਬੰਦਾ ਪਾਰਟੀ 'ਚ ਸ਼ਾਮਿਲ ਨਹੀਂ ਸੀ ਹੁੰਦਾ, ਉਹਨੂੰ ਸ਼ਾਮਿਲ ਕਰਨ ਵਾਸਤੇ ਉਹਦੇ ਉੱਤੇ ਝੂਠਾ ਮੁਕੱਦਮਾ ਬਣਾ ਦਿੱਤਾ ਜਾਂਦਾ ਸੀ। ਉਹ ਫਿਰ ਡਰਦਾ ਇਹਨਾਂ ਕੋਲ ਆ ਜਾਂਦਾ ਸੀ ਤੇ ਉਹਦਾ ਪਰਚਾ ਖਾਰਜ ਕਰਵਾ ਦਿੰਦੇ ਸੀ। ਇਹ ਗੱਲ ਉਹਨੇ ਜਿਹੜੀ ਆਖੀ ਉਹਦੇ ਉੱਤੇ ਸਾਨੂੰ ਤੇ ਕੋਈ ਸ਼ੱਕ ਨਹੀਂ, ਸਾਨੂੰ ਪਤਾ ਹੁੰਦਾ ਰਿਹਾ। ਉੱਦਾਂ ਇਹ ਪਤਾ ਕਰ ਲੈਣਾ ਚਾਹੀਦਾ ਕਿ ਉਸ ਤੋਂ ਬਾਅਦ ਦੇ 4.5 ਸਾਲ ਜਿਹੜੇ ਇਸ ਸਰਕਾਰ ਦੇ ਆ, ਉਹਦੇ ਦੌਰਾਨ ਵੀ ਉਹਨਾਂ ਜਿੰਨੇ ਤਾਂ ਨਹੀਂ, ਪਰ ਕੁਝ ਥਾਵਾਂ ਤੇ ਇੱਦਾਂ ਦੇ ਮੁਕੱਦਮੇ ਕੁਝ ਬੰਦਿਆਂ ਨੇ ਬਣਵਾਉਣ ਦਾ ਯਤਨ ਕੀਤਾ। ਜੇ ਉਹ ਹੋਣ ਤੇ ਉਹਨਾਂ ਦੀ ਵੀ ਪੁਣਛਾਣ ਕਰਕੇ ਨਾਲ ਹੀ ਨਿਬੇੜ ਦੇਣੇ ਚਾਹੀਦੇ। ਸਭ ਤੋਂ ਮਾੜਾ ਰਾਜ ਜਿਹੜਾ ਸੀ, ਉਹਦੇ ਵਿੱਚ ਜੇ ਉਹ ਕੁਛ ਹੁੰਦਾ ਰਿਹਾ ਦਰਜ, ਤੇ ਫਿਰ ਲੋਕਾਂ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਸੀ, ਉਹ ਸਜ਼ਾ ਦਾ ਧਿਆਨ ਰੱਖਣਾ ਚਾਹੀਦਾ। ਹੁਣ ਉਹ ਹੱਥ ਵੀ ਜੋੜਦੇ ਪਏ। ਇਹ ਠੀਕ ਆਖਿਆ ਫੌਜਾ ਸਿੰਘ ਸਰਾਰੀ ਨੇ ਕਿ ਇੱਕ ਗ੍ਰੰਥੀ ਸਿੰਘ ਦੇ ਉੱਤੇ ਵੀ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇੱਕ ਤੇ ਕਿਉਂ ਦਰਜ ਕੀਤਾ ਗਿਆ, ਕਈਆਂ ਤੇ ਦਰਜ ਕੀਤੇ ਗਏ। ਇੱਦਾਂ ਦੇ ਝੂਠੇ ਕੇਸ ਕਾਂਗਰਸੀ ਸਰਕਾਰ ਵੇਲੇ ਵੀ ਦਰਜ ਹੋਏ ਆ, ਪਰ ਫੌਜਾ ਸਿੰਘ ਸਰਾਰੀ ਨੇ ਇਹ ਮੁੱਦਾ ਹੁਣ ਜਦੋਂ ਚੁੱਕਿਆ, ਉਹਨੂੰ ਇਹ ਮੁੱਦਾ ਚੁੱਕਣ ਦਾ ਖਿਆਲ ਪਹਿਲਾਂ ਕਿਉਂ ਨਾ ਆਇਆ? 2022 'ਚ ਜਦੋਂ ਸਰਕਾਰ ਬਣੀ ਸੀ, ਇਹ ਮੁੱਦਾ ਉਦੋਂ ਹੀ ਚੁੱਕਣਾ ਚਾਹੀਦਾ ਸੀ। ਕੀ ਇਸ ਕਰਕੇ ਨਹੀਂ ਚੁੱਕਿਆ ਕਿ ਜਿਹੜੇ ਪੁਲਿਸ ਅਫਸਰਾਂ ਨੇ ਇਹੋ ਜਿਹੇ ਕੇਸ ਬਣਾਏ ਸੀ, ਉਹ ਪੁਲਿਸ ਅਫਸਰ ਤੁਹਾਨੂੰ ਵੀ ਚਾਹੀਦੇ ਸੀ? ਤੁਸੀਂ ਉਦੋਂ ਦਾ ਚੁੱਕਿਆ ਹੁੰਦਾ, ਹੁਣ ਤੱਕ ਇਹਨਾਂ 4 ਸਾਲਾਂ 'ਚ ਉਹਨਾਂ ਕੇਸਾਂ ਦਾ ਕੁਝ ਨਿਬੇੜਾ ਹੋ ਗਿਆ ਹੁੰਦਾ। ਤੁਸੀਂ ਤੇ ਕਹਿੰਦੇ ਝੂਠੇ ਮੁੱਠੇ ਪਰਚੇ ਬਣਾਏ ਗਏ, ਪਰ ਇਹ ਨਹੀਂ ਦੱਸਦੇ ਵੀ ਕਿੱਦਾਂ ਦੇ।
7: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
1: This is 92.7 FM CKJS.
8: ਸ਼ਹਿਰ ਵਿਨੀਪੈਗ ਤੁਹਾਨੂੰ ਯਾਦ ਕਰਵਾਉਂਦਾ ਹੈ ਇਹ ਗਰਮੀਆਂ ਆਪਣੇ ਫੋਨ ਨੂੰ ਛੱਡ ਕੇ ਪਾਣੀ ਨੇੜੇ ਖੇਡਦੇ ਆਪਣੇ ਬੱਚਿਆਂ ਤੇ ਧਿਆਨ ਰੱਖਣ ਲਈ। ਜਦ ਵੀ ਬੱਚੇ ਪਾਣੀ ਨੇੜੇ ਹੋਣ ਉਹਨਾਂ ਨੂੰ ਲੋੜ ਹੈ ਲਗਾਤਾਰ ਨਿਗਰਾਨੀ ਦੀ। ਆਪਣਾ ਧਿਆਨ ਭਟਕਣ ਨਾ ਦਿਓ।
4: ਲੋਕੀ ਇਹ ਜਾਣਦੇ ਹੈ ਕਿ ਦੂਸਰੇ ਪਰਚੇ ਹੀ ਨਹੀਂ, 2-3 ਜ਼ਿਲ੍ਹੇ ਖਾਸ ਇਹੋ ਜਿਹੇ ਸੀ ਜਿੱਥੇ ਹਰ ਇੱਕ ਦੇ ਉੱਤੇ 307 ਦਾ ਯਾਨੀ ਇਰਾਦਾ ਕਤਲ ਦਾ ਪਰਚਾ ਦਰਜ ਕਰਾਇਆ ਜਾਂਦਾ ਸੀ। ਇਰਾਦਾ ਕਤਲ ਦਾ ਪਰਚਾ ਜਿੱਥੇ ਦਰਜ ਹੋ ਜਾਵੇ, ਸਾਰੀ ਉਮਰ ਵਿੱਚ ਫਸਿਆ ਮੁੜ ਕੇ ਜ਼ਮਾਨਤ ਕਰਾ, ਇੱਥੇ ਜਾ ਉੱਥੇ ਜਾ, ਹਰ ਵਕਤ ਡਰ ਲੱਗਾ ਰਹਿੰਦਾ ਕਿ ਪਤਾ ਨਹੀਂ ਕਿੰਨੀ ਕੁ ਸਜ਼ਾ ਹੋਣੀ ਹੈ। ਉਹ ਜਾ ਕੇ ਪੈਰ ਫੜ ਕੇ ਕਹਿੰਦੇ ਜੀ ਜੋ ਤੁਸੀਂ ਆਖੋ ਉਹ ਕਰਨ ਨੂੰ ਤਿਆਰ ਹੈ। ਤੁਸੀਂ ਇਹ ਨਾ ਚੈੱਕ ਕਰੋ ਕਿ ਪਰਚੇ ਦਰਜ ਕਿੰਨੇ ਹੋਏ, ਤੁਸੀਂ ਇਹ ਚੈੱਕ ਕਰੋ ਕਿ ਜਿਹੜੇ ਪਰਚੇ ਦਰਜ ਹੋਏ ਸੀ, ਜਿਹੜੇ ਪੁਲਿਸ ਅਫਸਰਾਂ ਦਰਜ ਕੀਤੇ, ਉਹਨਾਂ ਵਿੱਚੋਂ ਕਿੰਨੇ ਪੁਲਿਸ ਅਫਸਰਾਂ ਨੇ ਉਹ ਪਰਚੇ ਰੱਦ ਕਰਨ ਦੀਆਂ ਵੀ ਸਿਫਾਰਿਸ਼ਾਂ ਕੀਤੀਆਂ ਸੀ। ਇਸੇ 'ਚ ਪਤਾ ਲੱਗ ਜੂ ਕਿ ਉਹਨਾਂ 15 ਸਾਲਾਂ 'ਚ ਕਿੱਥੇ ਕਿੱਥੇ ਕੀ ਹੋਇਆ ਸੀ। ਪਰ ਮੈਂ ਫਿਰ ਕਹੂੰਗਾ ਕਿ ਉਸ ਤੋਂ ਬਾਅਦ ਦੇ 4.5 ਸਾਲਾਂ 'ਚ ਉਹਨਾਂ ਜਿੰਨੇ ਨਹੀਂ ਪਰ ਕੁਝ ਇੱਥੇ ਵੀ ਹੋਏ ਆ, ਜਿੱਥੇ ਕਿਤੇ ਹੋਏ ਆ ਉਹਨਾਂ ਦਾ ਵੀ ਹਿਸਾਬ ਨਾਲ ਦੀ ਨਾਲ ਕਰ ਲਓ। ਇਹ ਮਾਮਲਾ ਲੰਮਾ ਨਹੀਂ ਜਾਣ ਦੇਣਾ ਚਾਹੀਦਾ। ਜਿੱਥੇ ਵੀ ਕਿਸੇ 'ਤੇ ਹੋਇਆ ਅਤੇ ਜਿਹੜਾ ਵੀ ਹੋਇਆ ਉਹ ਪਰਚੇ ਰੱਦ ਕਰ ਦੇਣੇ ਚਾਹੀਦੇ ਆ। ਅੱਗੇ ਤੋਂ ਇਹੋ ਜਿਹਾ ਕੋਈ ਗਲਤ ਪਰਚਾ ਦਰਜ ਨਹੀਂ ਕਰਨਾ ਚਾਹੀਦਾ। ਪੁਲਿਸ ਨੂੰ ਇਹ ਕਹਿ ਦੇਣਾ ਚਾਹੀਦਾ ਕਿ ਤੁਸੀਂ ਆਹ ਜਿਹੜਾ ਕਰਦੇ ਪਏ ਗਲਤ ਆ। ਇੱਥੋਂ ਤੱਕ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਵੀ ਲੋਕ ਇਹ ਕਹਿੰਦੇ ਆ। ਕੱਲ੍ਹ ਵੀ ਇੱਕ ਖਬਰ ਆਈ, ਇੱਕ ਨੌਜਵਾਨ ਨਸ਼ਾ ਖਾਂਦਾ ਫੜਿਆ ਗਿਆ। ਉਹਦੇ ਤੋਂ ਬਾਅਦ ਉਸ ਥਾਣੇਦਾਰ ਨੇ, ਉਸ DSP ਨੇ, ਕਿਸੇ ਨੇ ਜਾ ਕੇ ਪਤਾ ਕੀਤਾ ਕਿ ਨਸ਼ਾ ਲਿਆਂਦਾ ਕਿੱਥੋਂ ਸੀ। ਜਿੱਥੋਂ ਉਹਨੇ ਨਸ਼ਾ ਲਿਆਂਦਾ ਸੀ ਉਹਨੇ ਅੱਗੋਂ ਕਿਹੜੇ ਥੋਕ ਦੇ ਵਪਾਰੀ ਤੋਂ ਲਿਆਂਦਾ ਸੀ।
7: ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
4: ਤੁਸੀਂ ਵਰਤਣ ਵਾਲਿਆਂ ਨੂੰ ਫੜ ਫੜ ਕੇ ਅੰਦਰ ਦੇਈ ਜਾਂਦੇ ਹੋ, ਜਿਨ੍ਹਾਂ ਤੋਂ ਲਿਆ ਕੇ ਵਰਤਦੇ ਆ, ਜਿਨ੍ਹਾਂ ਦੇ ਕੋਲ ਉਹਨਾਂ ਨੇ ਆਪਣੀਆਂ ਜ਼ਮੀਨਾਂ ਵੀ ਵੇਚ ਕੇ ਪੈਸੇ ਢੇਰੀ ਕਰ ਦਿੱਤੇ ਤੇ ਹੁਣ ਲੋਕਾਂ ਦੀਆਂ ਚੇਨੀਆਂ ਖੋਹਦੇ ਫਿਰਦੇ ਆ, ਉਹਨਾਂ ਵੱਡੇ ਪਾਪੀਆਂ 'ਚੋਂ ਕਿੰਨੇ ਕੁ ਫੜਦੇ? ਉੱਥੇ ਜਾ ਕੇ ਗੱਲ ਰਹਿ ਜਾਂਦੀ ਆ। ਫੌਜਾ ਸਿੰਘ ਸਰਾਰੀ ਨੇ ਠੀਕ ਆਖਿਆ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਗਲੀ ਗੱਲ ਵੀ ਠੀਕ ਆਖੀ ਹੈ ਕਿ ਇੱਥੇ ਬਹੁਤ ਸਾਰੇ NRI ਨੇ ਵਿਦੇਸ਼ਾਂ 'ਚ ਵੱਸਦੇ, ਜੇ ਇੱਥੇ ਆ ਜਾਂਦੇ ਤੇ ਆਉਂਦਿਆਂ ਦੇ ਖਿਲਾਫ਼ ਕੋਈ ਨਾ ਕੋਈ ਪਰਚਾ ਦਰਜ ਹੋਇਆ ਹੁੰਦਾ। ਉਹ ਬਾਅਦ ਵਿੱਚ ਪਤਾ ਲੱਗਦਾ ਪਰਚੇ ਇੱਦਾਂ ਝੂਠੇ ਦਰਜ ਕਰਾਏ ਜਾਂਦੇ ਆ। ਜਾਇਦਾਦ ਦੇ ਝਗੜਿਆਂ 'ਚ ਇਲਾਕੇ ਦੇ ਥਾਣੇਦਾਰ ਨਾਲ ਮਿਲ ਕੇ ਇੱਕ ਛੋਟਾ ਮੋਟਾ ਕੇਸ ਬਣਾ ਦਿਓ, NRI ਦਾ ਪਾਸਪੋਰਟ ਰਖਾ ਲਓ, ਉਹਨੂੰ ਇਹ ਪਤਾ ਹੋਵੇ ਕਿ ਮੇਰੀ ਉੱਥੇ ਜਾ ਕੇ ਸਿਟੀਜ਼ਨਸ਼ਿਪ ਵੀ ਖਤਰੇ 'ਚ ਪੈ ਸਕਦੀ ਆ, ਮੇਰੀ ਨੌਕਰੀ ਵੀ ਖੁੱਸ ਜਾਣੀ, ਮੇਰਾ ਪਰਿਵਾਰ ਤਬਾਹ ਹੋ ਜੂ, ਨਾਲੇ ਉਹ ਜਾਇਦਾਦ ਛੱਡ ਜਾਂਦਾ ਸਰੀਕਾਂ ਨੂੰ, ਨਾਲੇ ਉਹ ਥਾਣੇਦਾਰ ਦਾ ਘਰ ਭਰਨ ਜੋਗੇ ਪੈਸੇ ਦੇ ਜਾਂਦਾ। ਕੁਲਤਾਰ ਸਿੰਘ ਸੰਧਵਾ ਨੇ ਠੀਕ ਆਖਿਆ, ਇਹਨਾਂ ਪਰਚਿਆਂ ਦੀ ਪੜਤਾਲ ਕਰੋ, NRI ਨੂੰ ਬਹੁਤ ਸਾਰੇ ਮਾਮਲਿਆਂ 'ਚ ਝੂਠਿਆਂ 'ਚ ਫਸਾਇਆ ਜਾ ਰਿਹਾ ਔਰ ਉਹਨਾਂ ਦਾ ਰੋਣ ਧੋਣ ਪੁਲਿਸ ਬਸ ਅਥਰੂ ਭਜਾਉਣ ਤੱਕ ਸੀਮਿਤ ਹੈ, ਬਹੁਤੇ ਮਾਮਲਿਆਂ 'ਚ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ, ਗੱਲੀਬਾਤ ਹੀ ਸਾਰਿਆ ਜਾ ਰਿਹਾ।
3: ਜੀ ਪੰਨੂ ਸਾਹਿਬ, ਹੁਣ ਜ਼ਿਕਰ ਕਰਾਂਗੇ ਜੀ ਸੰਸਦ ਮੈਂਬਰ ਪੱਪੂ ਯਾਦਵ ਦਾ। ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹ, ਜਿਸ ਦੌਰਾਨ ਉਹਨਾਂ ਦੇ ਉੱਤੇ ਚੱਪਲ ਸੁੱਟੀ ਗਈ ਅਤੇ ਇਹ ਵੀ ਪਤਾ ਚੱਲਿਆ ਕਿ ਹਮਲਾਵਰ ਜੋ ਫੜੇ ਗਏ ਨੇ ਚਾਕੂ ਤੱਕ ਲੈ ਕੇ ਆਏ ਸੀ। ਪੱਪੂ ਯਾਦਵ ਦਾ ਇਹ ਕਹਿਣਾ ਹੈ ਕਿ ਹਮਲਾਵਰਾਂ ਦਾ ਕਨੈਕਸ਼ਨ UP ਦੇ ਮੁੱਖ ਮੰਤਰੀ ਅਤੇ ਡਿਪਟੀ CM ਦੇ ਨਾਲ ਜੁੜਿਆ ਹੋਇਆ, ਇਸ ਬਾਰੇ ਤੁਸੀਂ ਕੀ ਕਹੋਗੇ?
4: ਵੀ ਉੱਥੇ ਮੁੱਖ ਮੰਤਰੀ ਤੇ DC ਨਾਲ ਜੁੜਿਆ ਕਿ ਨਹੀਂ ਜੁੜਿਆ, ਪਰ ਜਿਹੜੀਆਂ ਅਖਬਾਰਾਂ ਦੀਆਂ ਰਿਪੋਰਟਾਂ ਉਹਨਾਂ ਨੇ ਦੱਸ ਦਿੱਤਾ ਕਿ ਜਿਹੜੇ ਉਹ ਦੋਵੇਂ ਦੋਸ਼ੀ ਸੀ ਉਹ ਆਪਣੇ ਇਲਾਕੇ ਦੇ ਭਾਜਪਾ ਦੇ ਲੀਡਰ ਸੀ, ਇੱਕ ਜ਼ਿਲ੍ਹਾ ਪੱਧਰ ਦਾ ਲੀਡਰ ਸੀ, ਹਿੰਦੀ 'ਚ ਮੰਤਰੀ ਲਿਖਿਆ, ਉੱਥੇ ਜਿਹੜੇ ਉਹਨਾਂ ਦੇ ਸੈਕਟਰੀ ਹੁੰਦੇ ਜ਼ਿਲ੍ਹਾ ਪੱਧਰ ਦੇ ਉਹਨੂੰ ਵੀ ਮੰਤਰੀ ਕਹਿੰਦੇ ਆ, ਜਿਹੜਾ ਦੂਸਰਾ ਉਹਨੂੰ ਮਹਾਂਮੰਤਰੀ ਲਿਖਿਆ, ਮਹਾਂਮੰਤਰੀ ਕੋਈ ਨਹੀਂ ਹੁੰਦਾ, ਅੰਗਰੇਜ਼ੀ ਦੇ ਜਨਰਲ ਸੈਕਟਰੀ ਨੂੰ ਇਹ ਮਹਾਂਮੰਤਰੀ ਕਹਿੰਦੇ ਆ। ਉਹ ਜਿਹੜੇ ਭਾਜਪਾ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਮੰਤਰੀ ਤੇ ਮਹਾਂਮੰਤਰੀ ਸੀ, ਜੋ ਆ ਕੇ ਹਮਲਾ ਕਰਦੇ ਫੜੇ ਗਏ ਤੇ ਪੱਪੂ ਯਾਦਵ ਦਾ ਇਹ ਕਹਿਣਾ ਠੀਕ ਹੈ ਕਿ ਹਮਲਾ ਫਿਰ ਭਾਜਪਾ ਦੇ ਬੰਦਿਆਂ ਨੇ ਕੀਤਾ। ਉਹਨੇ ਇਹ ਤਾਂ ਨਹੀਂ ਆਖਿਆ ਕਿ ਭਾਜਪਾ ਨੇ ਕਰਵਾਇਆ, ਉਹਨੇ ਆਖਿਆ ਕਰਨ ਵਾਲੇ ਭਾਜਪਾ ਦੇ ਬੰਦੇ ਸੀ। ਹੁਣ ਇਹ ਭਾਜਪਾ ਆਪਣੇ ਤੌਰ ਤੇ ਪੜਤਾਲ ਕਰ ਲਿਆ ਕਿ ਉਹ ਆਪੇ ਗਿਆ ਕਿ ਕਿਸੇ ਵੱਡੇ ਲੀਡਰ ਨੇ ਭਜਵਾਏ ਆ। ਦੂਸਰੀ ਗੱਲ ਜਿਹੜੀ ਉਹ ਧਿਆਨ ਮੰਗਦੀ ਉਹ ਇਹ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਵੀ ਹਮਲੇ ਹੁੰਦੇ ਰਹੇ, ਉਹ ਹਮਲਾ ਵੀ ਕਰਨ ਵਾਲੇ ਬੰਦੇ ਜਿਹੜੇ ਸੀ ਇਸ ਤਰ੍ਹਾਂ ਦੇ ਆਉਂਦੇ ਸੀ, ਆ ਕੇ ਕੋਈ ਚਾਕੂ ਕੱਢ ਲੈਂਦਾ ਸੀ, ਕੋਈ ਥੱਪੜ ਮਾਰ ਦਿੰਦਾ ਸੀ, ਕੋਈ ਰੰਗ ਡੋਲ ਜਾਂਦਾ ਸੀ। ਅੱਜ ਕੱਲ੍ਹ ਇੱਦਾਂ ਦੇ ਇੱਥੇ ਆ ਰਹੇ। ਇੱਕ ਦਿਨ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਲੀਡਰ ਦਿਪ ਕੇ ਉਹਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ, ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਹੋਈ ਹੈ, ਜਿਹੜੀਆਂ ਮੀਡੀਆ 'ਚ ਰਿਪੋਰਟਾਂ ਆਉਂਦੀਆਂ ਨਾਲ ਦੀ ਨਾਲ ਇਹਨਾਂ ਬਾਰੇ ਕੋਈ ਸਪੱਸ਼ਟੀਕਰਨ ਕਿਉਂ ਨਹੀਂ ਮਿਲਿਆ? ਹੁਣ ਵਾਲੀ ਗੱਲ ਤਾਂ ਪੱਪੂ ਯਾਦਵ ਦੇ ਮਾਮਲੇ ਦਾ ਵੀ ਜੇ ਕੋਈ ਸਪੱਸ਼ਟੀਕਰਨ ਨਾ ਆਵੇ, ਸਥਿਤੀ ਸਪੱਸ਼ਟ ਨਾ ਹੋਵੇ ਤੇ ਲੋਕਾਂ 'ਚ ਭਰਮ ਦੀ ਸਥਿਤੀ ਪੈਦਾ ਹੋਵੇਗੀ।
7: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2770 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
3: ਜੀ ਪਨੂਸਾ, ਪੰਜਾਬ ਵੱਲ ਰੁਕ ਕਰਾਂਗੇ ਜੀ। ਅੱਜ SIR ਦੀ ਪ੍ਰਕਿਰਿਆ ਤਹਿਤ ਫਾਰਮ ਭਰਨ ਦੀ ਆਖਰੀ ਤਾਰੀਖ ਸੀ। ਦੂਜੇ ਪਾਸੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ 20 ਲੱਖ ਵੋਟਰਾਂ ਦੇ ਨਾਮ ਕੱਟੇ ਗਏ ਨੇ, ਇਸ ਬਾਰੇ ਤੁਸੀਂ ਕੀ ਕਹੋਗੇ?
4: ਅਜੇ ਤੇ SIR ਕੰਪਲੀਟ ਨਹੀਂ ਹੋਈ ਤੇ 20 ਲੱਖ ਕਿੱਥੋਂ ਕੱਟੇ ਗਏ? ਐਵੇਂ ਜੋ ਮਰਜ਼ੀ ਕੋਈ ਕਹੀ ਜਾਵੇ, ਇੱਕ ਗੱਲ ਮੰਨ ਲਓ ਵੀ ਕੱਟੇ ਬਹੁਤ ਜਾਣੇ ਆ ਔਰ ਸ਼ਾਇਦ ਲੱਖਾਂ 'ਚ ਕੱਟੇ ਜਾਣਗੇ। ਉਹਦਾ ਕਾਰਨ ਇਹ ਆ ਕਿ ਸਾਡੇ ਪੰਜਾਬ 'ਚ ਕਿੰਨੀ ਵਾਰੀ ਰੌਲਾ ਪੈ ਗਿਆ ਕਿ ਇੱਥੇ ਮਰ ਗਏ ਲੋਕਾਂ ਦੀਆਂ ਪੈਨਸ਼ਨਾਂ ਚਲੀ ਜਾਂਦੀਆਂ, ਬੈਂਕ ਮੈਨੇਜਰ ਤੇ ਸਰਪੰਚ ਨਾਲ ਮਿਲ ਕੇ ਕੁਝ ਤਾਂ ਪਰਿਵਾਰ ਖਾ ਰਹੇ ਪੈਨਸ਼ਨਾਂ, ਕੁਝ ਪਰਿਵਾਰਾਂ ਨੂੰ ਵੀ ਪਤਾ ਨਹੀਂ ਸਰਪੰਚ ਦੇ ਬੈਂਕ ਵਾਲੇ ਰਲ ਕੇ ਖਾ ਰਹੇ ਨੇ। ਜਦੋਂ ਹਜ਼ਾਰਾਂ ਦੀ ਗਿਣਤੀ, ਸਾਨੂੰ ਇਹੋ ਜਿਹੇ ਕੇਸਾਂ ਦਾ ਪਤਾ, ਸਾਨੂੰ ਪਤਾ ਕਿ ਮਰ ਗਿਆਂ ਦੀਆਂ ਜ਼ਮੀਨਾਂ ਵੀ ਉੱਥੇ ਵਿਕਦੀਆਂ ਪਈਆਂ, ਸਾਨੂੰ ਇਹ ਪਤਾ ਕਿ ਕੋਈ ਪਿੰਡ ਇਹੋ ਜਿਹਾ ਸ਼ਹਿਰ ਹੀ ਹੋਵੇ ਜਿੱਥੇ ਮਰ ਗਿਆਂ ਦੀਆਂ ਵੋਟਾਂ ਕਿਸੇ ਨੇ ਕਟਾਈਆਂ ਹੋਣ, ਬਣੀਆਂ ਵੋਟਾਂ ਤੇ ਚੱਲੀ ਜਾਂਦੀਆਂ। ਇੱਥੇ ਤਾਂ ਰਿਵਾਜ਼ ਇਹ ਹੈ ਕਿ ਪੜਦਾਦਾ ਮਰ ਗਿਆ ਸੀ, ਉਹਦੇ ਅੱਗੋਂ 3 ਪੁੱਤ ਸੀਗੇ ਦਾਦੇ ਹੋਰੀ, ਤਿੰਨਾਂ ਦੇ ਨਾਂ ਜ਼ਮੀਨ ਨਹੀਂ ਚੜੀ। ਅੱਗੋਂ 3 'ਚੋਂ 1 ਦਾ 1 ਪੁੱਤ, ਦੂਜੇ ਦੇ 2 ਆ ਤੇ ਤੀਸਰੇ ਦੇ ਪਤਾ ਨਹੀਂ 5 ਪੁੱਤ ਆ, ਉਹਨਾਂ ਦੇ ਨਾਂ ਨਹੀਂ ਚੜੀ। ਚੌਥੀ ਪੀੜ੍ਹੀ ਵਾਲਾ ਬੱਚਾ ਜਿਹੜਾ, ਉਹਨੂੰ ਹੁਣ ਲੋੜ ਪਈ ਹੈ ਤੇ ਤਹਿਸੀਲਦਾਰ ਤੇ ਦੂਸਰਾ ਅਮਲਾ ਫੈਲਾ ਗੱਲ ਨਹੀਂ ਸੁਣਦਾ। 4-4 ਪੀੜ੍ਹੀਆਂ ਤੱਕ ਜਾਇਦਾਦ ਦਾ ਤਬਾਦਲਾ ਹੀ ਨਹੀਂ ਹੋ ਰਿਹਾ ਤੇ ਬਾਕੀ ਗੱਲਾਂ ਕਿੱਥੋਂ ਹੋਣਗੀਆਂ? ਇਹਨਾਂ 'ਚੋਂ ਇਹ ਵੋਟਾਂ ਕੱਟੀਆਂ ਜਾਣੀਆਂ ਔਰ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਬੀਬੀ ਅਨਿੰਤਾ ਮਿੱਤਰਾ ਦਾ ਇਹ ਕਹਿਣਾ ਠੀਕ ਹੈ ਕਿ ਪੰਜਾਬ ਨੇ ਜਿਹੜਾ ਡਿਜੀਟਾਈਜੇਸ਼ਨ ਆ ਉਹ 100% ਕੰਪਲੀਟ ਕਰ ਲਿਆ, ਇਹ ਤੋਂ ਅਗਲਾ ਕੰਮ ਦਾਅਵਿਆਂ ਤੇ ਕਲੇਮਾਂ ਦਾ, ਜਿਹਦੇ 'ਚ ਦੱਸਣਾ ਸਾਡੀ ਵੋਟ ਰਹਿ ਗਈ ਜਾਂ ਦੱਸਣਾ ਫਲਾਣੇ ਦੀ ਗਲਤ ਬਣੀ ਆ ਜਾਂ ਫਲਾਣਿਆਂ ਦਾ ਮਰ ਗਿਆ ਤੇ ਵੋਟ ਬਣੀ ਆ, ਉਹ ਕੰਮ ਹੁਣ ਸ਼ੁਰੂ ਹੋਣਾ, ਬਾਕੀ ਸਾਰਾ ਕੁਝ ਉਦੋਂ ਵੇਖਿਆ ਜਾਵੇਗਾ।
3: ਪਨੂ ਸਾਹਿਬ, ਅੱਜ 3 ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਈਆਂ ਨੇ ਜੀ। ਗੁਜਰਾਤ ਦੇ ਵਿੱਚ ਕਿਹਾ ਜਾ ਰਿਹਾ ਬੀਜੇਪੀ ਜਿੱਤ ਗਈ, ਉਧਰ ਹੀ ਬਿਹਾਰ ਤੋਂ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਬਿਹਾਰ ਦੇ ਵਿੱਚ ਬੀਜੇਪੀ ਹੈ ਜੋ ਪਛੜਦੀ ਹੋਈ ਨਜ਼ਰ ਆਈ, ਇਸ ਬਾਰੇ ਤੁਸੀਂ ਕੀ ਕਹੋਗੇ?
4: ਦੇਖੋ, ਜਿਹੜੀ ਗੁਜਰਾਤ ਦੀ ਸੀਟ ਆ ਮਾਂਜਲਪੁਰ ਵਾਲੀ, ਉੱਥੇ ਤਾਂ ਜਿੱਦਾਂ ਦਾ ਨਾ ਦਬਦਬਾ ਕਿਸੇ ਨੇ ਸਾਹਮਣੇ ਖਲੋਣਾ ਹੀ ਨ਀ ਸੀ, ਭਾਜਪਾ ਜਿੱਤ ਗਈ ਜਿੱਤ ਗਈ। ਜਿਹੜੀ ਬਿਹਾਰ ਦੇ ਵਿੱਚ ਹੈ ਉਹ ਪ੍ਰਸ਼ਾਂਤ ਕਿਸ਼ੋਰ ਜਿੱਤ ਗਿਆ। ਜਿਹੜੀ ਮੱਧ ਪ੍ਰਦੇਸ਼ ਦੀ ਸੀਟ ਹੈ ਉਹਦੇ ਤੇ ਲਗਾਤਾਰ ਕਾਂਗਰਸ ਜਿੱਤਦੀ ਰਹੀ ਜਿੱਤਦੀ ਰਹੀ, ਜਦੋਂ 3 ਰਾਊਂਡ ਰਹਿ ਗਏ ਤੇ 12,000 ਤੋਂ ਵੱਧ ਲੀਡ ਸੀ, ਅਚਾਨਕ 7500 ਤੇ ਆ ਗਈ, ਉਹ ਤੋਂ ਘਟਣ ਲੱਗ ਪਈ। ਅਖੀਰਲੇ 1 ਰਾਊਂਡ 'ਚ ਲੋਕੀ ਇਹ ਸੋਚਦੇ ਆ ਕਿ ਜੇ 7000 ਦੀ ਲੀਡ ਉਹ ਵੀ ਜਾਂਦੀ ਰਹੀ ਤਾਂ ਕੁਛ ਵੀ ਹੋ ਸਕਦਾ। ਉੱਦਾਂ ਸੋਚਣ ਵਾਲੀ ਗੱਲ ਇਹ ਆ ਕਿ ਬਿਹਾਰ ਦੀ ਸੀਟ ਜਿਹੜੀ ਪ੍ਰਸ਼ਾਂਤ ਕਿਸ਼ੋਰ ਜਿੱਤ ਰਿਹਾ, ਇਹ ਉਸ ਬੰਦੇ ਨੇ 5 ਵਾਰ ਜਿੱਤੀ ਸੀ ਜਿਹਨੂੰ ਅੱਜ ਕੱਲ੍ਹ ਭਾਜਪਾ ਦਾ ਪ੍ਰਧਾਨ ਬਣਾਤਾ ਆਲ ਇੰਡੀਆ ਦਾ, ਇਹਦੀ ਆਉਂਦਿਆਂ ਸਾਰੀ ਇਹਦੀ ਸੀਟ ਕਿਉਂ ਹਾਰ ਜਾਵੇ? ਯੋਗੀ ਆਦਿੱਤਿਆ ਨਾਥ ਜਦੋਂ ਮੁੱਖ ਮੰਤਰੀ ਬਣੇ ਸੀ, ਉਹਨਾਂ ਦੀ 4 ਜਾਂ 5 ਵਾਰੀ ਜਿੱਤੀ ਜਿਹੜੀ ਲੋਕ ਸਭਾ ਦੀ ਸੀਟ ਸੀ, ਉਹਨਾਂ ਦੇ ਮੁੱਖ ਮੰਤਰੀ ਬਣਦੇ ਸਾਰ ਹੀ ਗੋਰਖਪੁਰ ਦੀ ਉਹ ਸੀਟ ਉਪ ਚੋਣ ਦੇ ਵਿੱਚ ਭਾਜਪਾ ਹਾਰ ਗਈ ਸੀ। ਯੋਗੀ ਆਦਿੱਤਿਆ ਨਾਥ ਦੇ ਮੁੱਖ ਮੰਤਰੀ ਹੁੰਦਿਆਂ ਉਹਦੇ ਵਾਲੀ ਸੀਟ ਭਾਜਪਾ ਹਾਰ ਗਈ ਸੀ, ਇੱਥੇ ਕੋਈ ਹੈਰਾਨੀ ਨਹੀਂ ਹੁੰਦੀ। ਲੋਕ ਚੁੱਪ ਚਪੀਤੇ ਜਦੋਂ ਫਤਵੇ ਦੇਣ ਤੇ ਆਉਂਦੇ ਆ ਤੇ ਬਹੁਤ ਦੂਰ ਤੱਕ ਚਲ ਜਾਂਦੇ ਹੁੰਦੇ ਆ।
3: ਜੀ ਪੰਨੂ ਸਾਹਿਬ, ਅੱਜ ਸਾਡੇ ਨਾਲ ਚਰਚਾ ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
4: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
3: ਫਿਲਹਾਲ ਅੱਜ ਲਈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਦੇ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਤੁਹਾਡਾ ਆਪਣਾ, ਤੁਹਾਡੇ ਲਈ।

0: Take 92.7 FM CKJS wherever you want with the iHeartRadio app. Download the app for free in your app store today. Search iHeartRadio. This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicker Automotive Group, Red River Co-op, and JD Sports in Polo Park and St. Vital Center. And presented by 92.7 FM CKJS.
1: ਪ੍ਰਾਈਮ ਇਨੀਸ਼ੀਏਟਿਵ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘ ਕੱਲ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਮੀਂਹ ਪਿਆ ਪਰ ਬਹੁਤਾ ਨਹੀਂ। ਜਿੱਥੇ ਮੀਂਹ ਪਿਆ ਉੱਥੇ ਵੀ ਗੁੰਮ ਸਮਝਾ ਰਿਹਾ ਅਤੇ ਜਿੱਥੇ ਨਹੀਂ ਪਿਆ ਉੱਥੇ ਤਾਂ ਰਹਿਣਾ ਹੀ ਆ। ਆਥਣ ਦੇ ਵੇਲੇ ਵੀ ਅਤੇ ਦੁਪਹਿਰ ਦੇ ਵੇਲੇ ਵੀ ਇਉਂ ਸੀ ਵੀ ਪੱਤਾ ਨਹੀਂ ਹਿਲਦਾ, ਇਉਂ ਸੀ ਵੀ ਦਮ ਘੋਟੂ ਜੀ ਗਰਮੀ ਆ। ਮੁੜਕੋ ਮੁੜਕੀ ਵਾਲੀ ਸਥਿਤੀ ਸੀ, ਚਿਪ ਚਿਪਾ ਜਿਹਾ ਮੌਸਮ ਸੀ। ਉਦਾਂ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟੇ ਦੇ ਵਿੱਚ ਮੀਂਹ ਕਈ ਥਾਵਾਂ 'ਤੇ ਪੈਣਾ। ਪਰ ਪਿਛਲੇ ਕੁਛ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਵਾਰ ਵਾਰ ਇਹ ਗੱਲ ਕਹੀ ਕਿ 31 ਜੁਲਾਈ ਤੱਕ ਜ਼ਬਰਦਸਤ ਮੀਂਹ ਦੀ ਆਸ ਆ, ਪਰ ਐਤਕੀ ਹਾਲੇ ਤੱਕ ਮਾਨਸੂਨ ਪਾਉਣਾ ਉਵੇਂ ਵਰੀਆਂ ਨਹੀਂ, ਉਵੇਂ ਜ਼ਬਰਦਸਤ ਮੀਂਹ ਹਾਲੇ ਤੱਕ ਪਿਆ ਨਹੀਂ ਅਤੇ ਪੂਰੇ ਪੰਜਾਬ ਦੇ ਵਿੱਚ ਤਾਂ ਉਵੇਂ ਪਿਆ ਨਹੀਂ ਜਿਵੇਂ ਕਿ ਪਹਿਲੇ ਵੇਲਿਆਂ ਦੇ ਵਿੱਚ ਸਾਉਣ ਭਾਦੋਂ ਦੇ ਮਹੀਨੇ ਦੇ ਵਿੱਚ ਮੀਂਹ ਪੈਂਦਾ ਹੁੰਦਾ। ਐਤਕੀ ਪੰਜਾਬ ਦੇ ਵਿੱਚ ਮੌਨਸੂਨ ਪਾਉਣਾ ਦਾ ਹੱਥ ਹਾਲੇ ਤੱਕ ਤੰਗ ਹੀ ਲੱਗਦਾ। ਜਾਂ ਕਹਿ ਦਈਏ ਬਦਲੀ ਆਉਂਦੀ ਆ, ਸ਼ਰਮਾਉਂਦੀ ਜੀ ਕਿਤੇ ਹੋਰ ਨਿਕਲ ਜਾਂਦੀ ਆ, ਪਰ ਹਾਲੇ ਤੱਕ ਉਹ ਵਰੀ ਨਹੀਂ। ਪਰ ਜਿੱਥੇ ਵਰੀ ਹੈ ਜਿਵੇਂ ਕਿ ਅਸਾਮ ਦੇ ਵਿੱਚ ਅਤੇ ਹੋਰ ਵੱਖ ਵੱਖ ਥਾਵਾਂ 'ਤੇ, ਉੱਥੇ ਹੜ੍ਹ ਵੀ ਆਏ ਪਏ ਆ। ਸੋ ਭਾਈ ਪੰਜਾਬ ਦੇ ਵਿੱਚ ਕਿੰਨਾ ਕੁ ਮੀਂਹ ਪੈਂਦਾ, ਪੈਂਦਾ ਕਿ ਨਹੀਂ ਪੈਂਦਾ, ਜੇ ਪੈਂਦਾ ਸਥਿਤੀ ਕੀ ਬਣਦੀ ਆ, ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਕਾਂਗਰਸ ਨਾਲ ਸੰਬੰਧਿਤ। ਕਾਂਗਰਸੀ ਲੜਦੇ ਰਹਿੰਦੇ ਆ ਪਰ ਕਾਂਗਰਸੀ ਇੱਕ ਕਰਨ ਦੀ ਕੋਸ਼ਿਸ਼ ਹਾਈਕਮਾਨ ਦੇ ਵੱਲੋਂ ਵੀ ਕੀਤੀ ਜਾ ਰਹੀ ਆ। ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਸਾਹਿਬ ਆਏ ਹੋਏ ਆ। ਉਹ ਦੋਵੇਂ ਧੜਿਆਂ ਨੂੰ ਇੱਕ ਕਰਨਾ ਚਾਹੁੰਦੇ ਆ। ਉਹ ਕਰ ਸਕਦੇ ਕਿ ਨਹੀਂ ਕਰ ਸਕਦੇ ਇਹ ਸਮੇਂ ਦੇ ਬਿਆਨ ਕਰਨਾ। ਚਰਨਜੀਤ ਸਿੰਘ ਚੰਨੀ ਦਾ ਗਰੁੱਪ ਇਸ ਵੇਲੇ ਆਪਣੇ ਤੌਰ ਦੇ ਉੱਤੇ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਅਤੇ ਰਾਜਾ ਵੜਿੰਗ ਦਾ ਗਰੁੱਪ ਆਪਣੇ ਤੌਰ 'ਤੇ ਕਰ ਰਿਹਾ। ਅਸੀਂ ਦੋ ਦਿਨ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਕਿ ਦਿੱਲੀ ਦੇ ਵਿੱਚ ਇੱਕ ਗੁਪਤ ਮੀਟਿੰਗ ਹੋਈ ਹੈ, ਸੀਕ੍ਰੇਟ ਮੀਟਿੰਗ। ਉਹਦੇ ਵਿੱਚ ਚੰਨੀ ਹੋਰੀ ਵੀ ਸੀ, ਸੁਖਜਿੰਦਰ ਸਿੰਘ ਰੰਧਾਵਾ ਵੀ ਸੀ, ਰਾਜਾ ਵੜਿੰਗ ਵੀ ਸੀ ਅਤੇ ਕੁਝ ਕੁ ਹੋਰ ਵੀ। ਉਹਦੇ ਵਿੱਚ ਰਾਜਾ ਵੜਿੰਗ ਨੇ ਦੋ ਟੋਕੇ ਗੱਲ ਕਹੀ ਸੀ ਕਿ ਮੇਰੇ ਨਾਲ ਚੱਲੋ ਹਾਈਕਮਾਨ ਕੋਲ, ਮੈਂ ਅਸਤੀਫਾ ਦੇ ਦਿੰਦਾ। ਚੰਨੀ ਹੋਰਾਂ ਨੇ ਕਿਹਾ ਸੀ ਕਿ ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਰੌਲਾ ਨਹੀਂ, ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਪੜ੍ਹ ਕੇ ਦੇਖੋ, ਗਰਾਊਂਡ ਰਿਐਲਿਟੀ ਕੀ ਆ ਇਹ ਚੈੱਕ ਕਰ ਗਏ ਆਪਾਂ। ਜਿਹਨੂੰ ਵੀ ਲੋਕ ਕਹਿੰਦੇ ਵੀ ਭਾਈ ਇਹਦੇ ਕਰਕੇ ਸਰਕਾਰ ਬਣ ਜੂਗੀ, ਉਹਨੂੰ ਮੂਹਰੇ ਰਹਿਣਾ ਚਾਹੀਦਾ। ਪਰ ਆਪਾਂ ਲੋਕਾਂ ਦੇ ਕੋਲੋਂ ਜਾਣ ਲੱਗੇ, ਲੋਕ ਕੀ ਕਹਿੰਦੇ ਆ ਉਸ ਆਧਾਰ ਦੇ ਉੱਤੇ ਫੈਸਲਾ ਕਰ ਲਾਂਗੇ ਵੀ ਜੇ ਸਰਕਾਰ ਬਣਾਉਣੀ ਆ ਤਾਂ ਲੋਕਾਂ ਮੁਤਾਬਕ ਚੱਲ ਲਾਂਗੇ, ਜੇ ਨਹੀਂ ਬਣਾਉਣੀ ਤਾਂ ਫਿਰ ਜਿਵੇਂ ਚੱਲਦਾ ਆਪਾਂ ਚੱਲ ਹੀ ਜਾਣ ਦਿੰਦੇ ਹਾਂ। ਪਰ ਹੁਣ ਜਦੋਂ ਭੁਪੇਸ਼ ਬਘੇਲ ਹੋਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪਹੁੰਚੇ ਆ ਅਤੇ ਰਾਜਾ ਵੜਿੰਗ ਨੇ ਕਈ ਮਹੱਤਵਪੂਰਨ ਗੱਲਾਂ ਕਹੀਆਂ। ਹਾਲਾਂਕਿ ਕਾਂਗਰਸੀਆਂ ਦੇ ਉੱਤੇ ਹੁਣ ਗਾਣੇ ਵੀ ਬਣ ਗਏ ਆ ਜਿਹੜੇ ਕਿ AI ਦੇ ਰਾਹੀਂ ਤਿਆਰ ਕੀਤੇ ਗਏ ਆ, ਉਹ ਟਿੱਚਰ ਨੁਮਾ ਗੀਤ ਆ। ਕਾਂਗਰਸ ਦੇ ਬਾਰੇ ਹੁਣ ਪੋਸਟਾਂ ਪੈਂਦੀਆਂ AI ਰਾਹੀਂ ਬਣਾ ਬਣਾ ਕੇ, ਤਸਵੀਰਾਂ ਪੈਂਦੀਆਂ ਵੀ ਭਾਈ ਇਹ ਇਕੱਠੇ ਨਹੀਂ ਹੁੰਦੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੱਛੇ ਜੇ ਇੱਕ ਚੁਟਕਲਾ ਕਹਿ ਦਈਏ ਜਾਂ ਤਨਜ਼ ਰੂਪੀ ਗੱਲ ਕੀਤੀ ਸੀ, ਉਹ ਕਹਿੰਦੇ ਰਾਹੁਲ ਗਾਂਧੀ ਡੰਡਾ ਫੜ ਕੇ ਪੰਜਾਬ ਦੇ ਕਾਂਗਰਸੀਆਂ ਨੂੰ ਬੱਸ ਦੇ ਵਿੱਚ ਵਾੜਤਾ ਦੇਣਗੇ।
2: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
3: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ, ਅੱਜ ਹੀ ਕਾਲ ਕਰੋ 204-463-0110।
1: ਪਰ ਜਦੋਂ ਇਹ ਬੱਸ ਖੜੂਗੀ ਤੇ ਵਿੱਚੋਂ ਇਹ ਉਤਰਨਗੇ, ਉਦੋਂ ਇਹਨਾਂ ਦੇ ਵਿੱਚੋਂ ਅੱਧਿਆਂ ਦੇ ਝੱਗੇ ਪਾਟੇ ਹੋਣੇ ਆ, ਇਹਨਾਂ ਦਾ ਰੂਪ ਵਿਗੜਿਆ ਹੋਣਾ, ਕਿਉਂਕਿ ਇਹ ਬਹਿ ਨਹੀਂ ਸਕਦੇ ਇਕੱਠੇ, ਇਹ ਤਾੜ ਤਾਂ ਆਪਾਂ ਸਕਦੇ ਹੀ ਅੰਦਰ, ਪਰ ਰਾਹੁਲ ਗਾਂਧੀ ਛੜਾਊ ਕਿਵੇਂ? ਮਤਲਬ ਇਹ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਬਾਕੀ ਵਿਰੋਧੀ ਪਾਰਟੀਆਂ ਦੇ ਆਗੂ ਵੀ ਇਹ ਗੱਲ ਕਹਿੰਦੇ ਕਿ ਕਾਂਗਰਸ ਇਵੇਂ ਕਰਦੀ ਹੁੰਦੀ ਹੈ ਅਤੇ ਕਾਂਗਰਸ ਇਵੇਂ ਕਰਦੀ ਕਰਦੀ ਹਾਰ ਜਾਂਦੀ ਆ। ਪਰ ਰਾਜਾ ਵੜਿੰਗ ਨੇ ਗੱਲ ਕਹੀ ਹੈ ਜੀ ਕਿ ਮੈਨੂੰ ਕੋਈ ਚਾਅ ਨਹੀਂ ਕਿ ਮੈਂ ਹੁਣ ਫਲਾਣੀ ਕੁਰਸੀ ਨਾਲ ਚਿੰਬੜੇ ਰਹਿਣਾ। 47 ਸਾਲ ਦੀ ਉਮਰ ਦੇ ਵਿੱਚ ਮੈਂ ਬਹੁਤ ਕੁਝ ਦੇਖ ਲਿਆ ਅਤੇ ਮੈਨੂੰ ਕਾਂਗਰਸ ਨੇ ਬੜਾ ਕੁਝ ਦਿੱਤਾ, ਪ੍ਰਧਾਨ ਮੈਂ ਬਣ ਗਿਆ, ਮੰਤਰੀ ਮੈਂ ਬਣ ਗਿਆ, ਹੁਣ ਮੈਂ ਐਮ ਪੀ ਹਾਂ, ਐਮ ਐਲ ਏ ਮੈਂ ਰਿਹਾ, ਯੂਥ ਕਾਂਗਰਸ ਦਾ ਪ੍ਰਧਾਨ ਮੈਂ ਰਿਹਾ, ਹੋਰ ਬੜੇ ਅਹੁਦੇ ਮਿਲ ਗਏ, ਜੇ ਮੈਨੂੰ ਨਾ ਵੀ ਟਿਕਟ ਦਿੱਤੀ ਜਾਵੇ ਤਾਂ ਵੀ ਮੈਂ ਕਾਂਗਰਸ ਦਾ ਰਹੂੰਗਾ। ਹੁਣ ਉਹਨਾਂ ਨੇ ਇੰਨੀ ਵੱਡੀ ਗੱਲ ਕਹਿਤੀ ਆ, ਇਹਦੇ ਪਿੱਛੇ ਕਈ ਲੋਕ ਸੰਕੇਤ ਆ ਜਿਹੜੇ ਮੰਨ ਰਹੇ ਵੀ ਭਾਈ ਉਹਨਾਂ ਨੇ ਪ੍ਰਧਾਨਗੀ ਛੱਡ ਦੇਣੀ ਆ, ਇਹ ਇੱਕ ਸੰਕੇਤ ਦਿੱਤਾ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਸਭ ਦੇ ਆਪੋ ਆਪਣੇ ਵਿਚਾਰ ਆ। ਪਰ ਇਹ ਗੱਲ ਕੰਨ ਦੇ ਉੱਤੇ ਲਿਖੀ ਪੜ੍ਹ ਲੈਣੀ ਚਾਹੀਦੀ ਆ ਕਿ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਰਹੀ ਆ ਅਤੇ ਐਤਕੀ ਵੀ ਕਾਂਗਰਸ ਨੂੰ ਕਾਂਗਰਸ ਹੀ ਹਰਾ ਸਕਦੀ ਹੈ। ਤੁਸੀਂ ਦੇਖੋ ਵੀ ਇਸ ਵੇਲੇ ਕਾਂਗਰਸ ਦਾ ਵਰਕਰ ਜਿਹੜਾ ਵੋਟਰ ਆ ਉਹ ਤਾਂ ਇਹ ਚਾਹੁੰਦਾ ਜੀ ਕਾਂਗਰਸ ਆ ਜਾਵੇ, ਪਰ ਕਾਂਗਰਸ ਦੇ ਆਗੂ ਨਹੀਂ ਚਾਹੁੰਦੇ ਕਿ ਕਾਂਗਰਸ ਆ ਜਾਵੇ। ਇੱਥੇ ਰੌਲਾ ਕੁਰਸੀ ਦਾ, ਇੱਥੇ ਰੌਲਾ ਚੌਧਰ ਦਾ, ਇੱਥੇ ਰੌਲਾ ਥੋੜ੍ਹਾ ਜਿਹਾ ਹੋਮੇ ਦਾ ਵੀ ਆ ਜਿਹੜਾ ਕਿ ਤਿਆਗਿਆ ਨਹੀਂ ਗਿਆ। ਇਹ ਰੌਲਾ ਵੋਟਰਾਂ ਨੂੰ ਆਪਾਂ ਇਹ ਗੱਲ ਕਹਿੰਦੇ ਵੀ ਤੁਸੀਂ ਇੱਕ ਹੋ ਜਾਓ, ਅਤੇ ਵੋਟਰ ਨੇਤਾ ਨੂੰ ਕਹਿੰਦੇ ਜੀ ਤੁਸੀਂ ਇੱਕ ਹੋ ਜਾਓ। ਜੇ ਉਤਲੇ ਪਾਸਿਓਂ ਇੱਕ ਹੋਣਗੇ ਤਾਂ ਹੀ ਥੱਲੜੇ ਪਾਸਿਓਂ ਜਿਹੜੇ ਵੋਟਰ ਆ ਉਹ ਇੱਕ ਹੋਣਗੇ। ਆਪਾਂ ਹਮੇਸ਼ਾ ਕਹਿੰਦੇ ਕਿ ਵੋਟਰ ਇੱਕ ਸੁਰ ਦੇ ਵਿੱਚ ਰਹਿਣ, ਵੋਟਰ ਨਿਖੜ ਨਾ, ਵੋਟਰ ਪਿਛਲਾਵੇ ਦੇ ਵਿੱਚ ਨਾ ਆਉਣ, ਵੋਟਰ ਏਕੇ ਦੇ ਵਿੱਚ ਰਹਿਣ। ਅਤੇ ਜਦੋਂ ਵੋਟਰ ਇਹੀ ਗੱਲ ਸੋਚਦਾ ਵੀ ਭਾਈ ਤੁਸੀਂ ਵੀ ਏਕੇ ਦੇ ਵਿੱਚ ਰਹੋ, ਪਿਛਲਾਵੇ ਦੇ ਵਿੱਚ ਨਾ ਆਓ, ਲੜੋ ਨਾ, ਭਿੜੋ ਨਾ, ਝਗੜੋ ਨਾ, ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਨਾ ਕਰੋ, ਅਤੇ ਫਿਰ ਆਪਾਂ ਨੂੰ ਉਹਦੇ ਉੱਤੇ ਵੀ ਅਮਲ ਕਰਨਾ ਚਾਹੀਦਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਫਿਰ ਕਰਾਂਗੇ ਟਿੱਪਣੀ। ਕਾਂਗਰਸ ਦੀ ਖਿੱਚੋਤਾਣ ਦਰਮਿਆਨ ਭੁਪੇਸ਼ ਬਘੇਲ ਨੇ ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਖੇਤਰ ਤੋਂ ਸ਼ੁਰੂ ਕੀਤੀ ਆ। ਇਹਦੇ ਵਿੱਚ ਬਘੇਲ ਦੇ ਨਾਲ ਰਾਜਾ ਵੜਿੰਗ ਸਮੇਤ ਪਾਰਟੀ ਦੇ ਕਈ ਨੇਤਾ ਸ਼ਾਮਲ ਹੋਏ, ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਨੇ ਗਰੁੱਪ ਨੇ ਦੂਰੀ ਬਣਾ ਲਈ। ਭੁਪੇਸ਼ ਬਘੇਲ ਨੇ ਗੱਲ ਕਹੀ ਹੈ ਕਿ ਅਸੀਂ ਸਾਰੇ ਇੱਕ ਹਾਂ, ਅਤੇ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ 6 ਸੰਸਦ ਮੈਂਬਰ ਪਾਰਟੀ ਛੱਡ ਚੁੱਕੇ ਨੇ। ਆਮ ਆਦਮੀ ਪਾਰਟੀ ਦੇ 40 ਤੋਂ ਲੈ ਕੇ 45 ਵਿਧਾਇਕ ਵੀ ਪਾਰਟੀ ਛੱਡ ਸਕਦੇ ਨੇ। ਉਹਨਾਂ ਨੂੰ ਇਹ ਲੱਗ ਰਿਹਾ ਕਿ 2027 ਦੇ ਵਿੱਚ ਚੋਣਾਂ ਦੇ ਵਿੱਚ ਉਹਨਾਂ ਦੀ ਟਿਕਟ ਕੱਟੀ ਜਾ ਸਕਦੀ ਆ। ਇਹਦੇ ਬਾਰੇ ਉਹਨਾਂ ਦੀ ਸੀਕ੍ਰੇਟ ਮੀਟਿੰਗ ਵੀ ਹੋ ਚੁੱਕੀ ਆ। ਦੂਜੇ ਪਾਸੇ ਪ੍ਰਧਾਨਗੀ ਅਹੁਦੇ ਦੇ ਵਿਰੋਧ ਨੂੰ ਲੈ ਕੇ ਚੱਲ ਰਹੀ ਵਿਵਾਦ ਦੇ ਵਿੱਚ ਵੜਿੰਗ ਨੇ ਕਿਹਾ, ਪ੍ਰਧਾਨਗੀ ਮੇਰੇ ਵਾਸਤੇ ਇੱਕ ਵੱਡੀ ਚੀਜ਼ ਨਹੀਂ ਆ, ਚਾਹੇ ਪਾਰਟੀ ਟਿਕਟ ਵੀ ਕੱਟ ਦੇਵੇ ਪਰ ਮੈਂ ਕਾਂਗਰਸ ਛੱਡ ਕੇ ਕਿਤੇ ਨਹੀਂ ਜਾਵਾਂਗਾ। ਜੇ ਸਮੇਂ ਦੇ ਨਾਲ ਅਸੀਂ ਨਾ ਬਦਲੇ ਤਾਂ ਧੋਖਾ ਖਾ ਜਾਵਾਂਗੇ। ਵੜਿੰਗ ਨੇ ਕਿਹਾ ਕਿ ਦਿਲ ਵੱਡਾ ਹੋਣਾ ਚਾਹੀਦਾ, ਮੇਰੇ ਤੋਂ ਸਾਰੇ ਲੀਡਰ ਕਾਬਲ ਨੇ, ਬਾਜਵਾ ਸਾਹਿਬ ਅਤੇ ਇੱਥੇ ਬੈਠੇ ਸਾਰੇ ਲੀਡਰ ਮੇਰੇ ਤੋਂ ਵੱਧ ਕਾਬਲ ਨੇ, ਚੰਨੀ ਸਾਹਿਬ ਮੇਰੇ ਤੋਂ ਬਹੁਤ ਵੱਡੇ ਕਾਬਲ ਨੇ। ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੋਵੇਂ ਗਰੁੱਪ ਹਾਈਕਮਾਨ ਦੇ ਸਾਹਮਣੇ ਖੁਦ ਨੂੰ ਤਾਕਤਵਰ ਦਿਖਾਉਣ ਦੇ ਵਿੱਚ ਲੱਗੇ ਹੋਏ ਨੇ। ਚੰਨੀ ਗਰੁੱਪ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਵੜਿੰਗ ਦੀ ਅਗਵਾਈ ਵਿੱਚ ਵਿਧਾਨ ਸਭਾ ਚੋਣ ਜਿੱਤੀ ਨਹੀਂ ਜਾ ਸਕਦੀ, ਇਸ ਕਰਕੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਵੇ। ਇਸੇ ਖਿੱਚੋਤਾਣ ਦਰਮਿਆਨ ਭੁਪੇਸ਼ ਬਘੇਲ 9 ਦਿਨ ਦੇ ਦੌਰੇ 'ਤੇ ਪੰਜਾਬ ਪਹੁੰਚੇ ਨੇ, ਬੂਥ ਲੈਵਲ ਦੀ ਫੀਡਬੈਕ ਲੈ ਕੇ ਜ਼ਮੀਨੀ ਹਕੀਕਤ ਤੋਂ ਜਾਣ ਰਹੇ ਨੇ ਕਿ ਵਰਕਰਾਂ ਅਤੇ ਜਨਤਾ ਵਿੱਚ ਚੰਨੀ ਜਾਂ ਵੜਿੰਗ ਦੇ ਵਿੱਚੋਂ ਕਿਹੜਾ ਵੱਧ ਮਜ਼ਬੂਤ ਹੈ, ਅਤੇ ਉਹ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਂਪਣਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਕਿ ਰਾਜਾ ਵੜਿੰਗ ਹੋਰਾਂ ਨੇ ਕਿਹਾ ਜੀ ਕਿ 40 ਤੋਂ ਲੈ ਕੇ 45 ਵਿਧਾਇਕ ਆਮ ਆਦਮੀ ਪਾਰਟੀ ਦੇ ਪਾਰਟੀ ਨੂੰ ਛੱਡਣ ਵਾਸਤੇ ਤਿਆਰ ਬਰ ਤਿਆਰ ਆ।
4: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਅਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ 'ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
1: ਇਹ ਗੱਲ ਕਿਸੇ ਵੇਲੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਵੀ ਕਹੀ ਸੀ। ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਡੇ ਸੰਪਰਕ ਦੇ ਵਿੱਚ, ਯਾਨੀ ਕਿ ਕਾਂਗਰਸ ਦੇ ਸੰਪਰਕ ਦੇ ਵਿੱਚ ਆ। ਉਦੋਂ ਫਿਰ ਪੰਜਾਬ ਦੇ ਮੁੱਖ ਮੰਤਰੀ ਸਮੇਤ ਬਾਕੀਆਂ ਨੇ ਟਿੱਚਰ ਵੀ ਕੀਤੀ ਸੀ ਵੀ ਭਾਈ ਦੱਸੋ ਤਾਂ ਸਹੀ, ਤੁਸੀਂ ਕਹਿੰਦੇ ਵੀ ਭਾਈ ਸਾਡੇ ਵਾਲੇ ਬੰਦੇ ਤੁਹਾਡੇ ਸੰਪਰਕ 'ਚ ਆ, ਕੀ ਤੁਹਾਡੇ ਵਾਲੇ ਬੰਦੇ ਤੁਹਾਡੇ ਸੰਪਰਕ ਦੇ ਵਿੱਚ ਹਨ ਜਾਂ ਨਹੀਂ। ਚਲੋ, ਉਹ ਵੇਲਾ ਨਿਕਲ ਗਿਆ, ਗੱਲ ਖਤਮ ਹੋ ਗਈ। ਹੁਣ ਰਾਜਾ ਵੜਿੰਗ ਨੇ ਇਹ ਗੱਲ ਕਹੀ ਆ ਕਿ 40 ਤੋਂ 45 ਆਮ ਆਦਮੀ ਪਾਰਟੀ ਦੇ ਵਿਧਾਇਕ ਮੀਟਿੰਗ ਕਰ ਚੁੱਕੇ ਆ, ਇਹਨਾਂ ਦੀ ਟਿਕਟ ਕੱਟੀ ਜਾਣੀ ਆ, ਉਹਨਾਂ ਨੂੰ ਇਸ ਗੱਲ ਦੀ ਆਸ ਆ ਵੀ ਕੱਟੀ ਹੀ ਜਾਣੀ ਆ, ਇਸ ਕਰਕੇ ਉਹ ਕੋਈ ਹੋਰ ਘਰ ਕੋਈ ਹੋਰ ਦਰ ਲੱਭਣਗੇ। ਹੋ ਸਕਦਾ ਇਹ ਗੱਲ ਸੱਚੀ ਵੀ ਹੋਵੇ, ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਵੜਿੰਗ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹ ਹੋਣੀ ਨਹੀਂ। ਇਹ ਗੱਲ ਸੱਚੀ ਆ ਵੀ ਟਿਕਟ ਕਈਆਂ ਦੀ ਕੱਟੀ ਵੀ ਜਾਣੀ ਆ, ਜਿਵੇਂ ਕਿ ਕਨਸੂਆਂ ਮਿਲਦੀਆਂ। ਹੁਣ ਉਹ ਟਿਕਟ ਕੱਟੇ ਜਾਣ ਤੋਂ ਬਾਅਦ ਕਿਹੜੀ ਪਾਰਟੀ ਵੱਲ ਜਾਂਦੇ ਆ ਅਤੇ ਜਿਹੜੀ ਪਾਰਟੀ 'ਚ ਜਾਣਗੇ ਕੀ ਉਹ ਟਿਕਟ ਦਿੰਦੀ ਆ ਜਾਂ ਨਹੀਂ, ਇਹ ਹੁਣ ਸਵਾਲ ਆਉਂਦੇ ਸਮੇਂ ਦੇ ਵਿੱਚ ਸੁਲਝੂਗਾ। ਕਿਉਂਕਿ ਦੇਖੋ, ਜੇ ਆਮ ਆਦਮੀ ਪਾਰਟੀ ਨੇ ਕਿਸੇ ਦੀ ਟਿਕਟ ਕੱਟੀ ਸ਼ਾਇਦ ਉਹ ਇਹ ਗੱਲ ਕਹੇ ਕੱਟੇ ਵੀ ਭਾਈ ਇਹ ਕਾਬਲ ਨਹੀਂ, ਇਹ ਜਿੱਤਦੇ ਨਹੀਂ ਸੀ, ਇਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਕੰਮ ਨਹੀਂ ਕੀਤੇ, ਕੋਈ ਨਾ ਕੋਈ ਗੱਲ ਦੇ ਤਹਿਤ ਹੀ ਜਿਹੜੇ ਜਾਂ ਵਿਵਾਦਗ੍ਰਸਤ ਰਹੇ ਆ, ਇਸ ਕਰਕੇ ਕੱਟੀ ਜਾਊਗੀ ਨਾ। ਪਰ ਜੇਕਰ ਇੰਨੇ ਦੋਸ਼ਾਂ ਵਾਲੇ ਜਾਂ ਕਹਿ ਦਈਏ ਵੀ ਇਸ ਤਰੀਕੇ ਨਾਲ ਨਕਾਰੇ ਗਏ ਬੰਦੇ ਨੂੰ ਕੋਈ ਹੋਰ ਪਾਰਟੀ ਚੁਣ ਕੇ ਉਹ ਟਿਕਟ ਦੇਊਗੀ ਤਾਂ ਫਿਰ ਉਹ ਦੇਖੂਗੀ ਵੀ ਭਾਈ ਇਹਦੇ ਵਿੱਚ ਖੂਬੀਆਂ ਕਿਹੜੀਆਂ ਕਿਹੜੀਆਂ। ਸੋ ਵਿਹਨੇ ਕੀ ਬਣਦਾ, ਪਰ ਐਤਕੀ ਬੜਿਆਂ ਨੇ ਛੜੱਪੇ ਮਾਰਨੇ ਆ, ਬੜੇ ਇੱਕ ਤੋਂ ਦੂਜੀ ਧਿਰ ਦੇ ਵੱਲ ਜਾਣਗੇ। ਮੈਂ ਕੱਲ੍ਹ ਵੀ ਇਹ ਗੱਲ ਕਹੀ ਸੀ ਕਿ ਹੁਣ ਤਾਂ ਪੰਜਾਬ ਦੇ ਵਿੱਚ 3 ਮਹੀਨਿਆਂ ਦੇ ਵਿੱਚ ਇੱਕ ਪਾਰਟੀ 'ਚੋਂ 4 ਧਿਰਾਂ ਨਿਕਲੇ ਆਉਂਦੀਆਂ। ਕੋਈ ਇੱਕ ਪਾਰਟੀ ਬਣ ਜੇ ਉਹ 3-4 ਮਹੀਨਿਆਂ ਦੇ ਵਿੱਚ ਉਹਦੇ 'ਚੋਂ 3-4 ਪਾਰਟੀਆਂ ਹੋਰ ਨਿਕਲੇ ਆਉਂਦੀਆਂ। ਸੋ ਇਹ ਪੰਜਾਬ ਦੀ ਅੱਜ ਦੀ ਵਰਤਮਾਨ ਸਥਿਤੀ ਆ। ਕਾਂਗਰਸ ਨੇ ਬੀਤੇ ਤੋਂ ਸਬਕ ਲਿਆ ਨਹੀਂ ਅਤੇ ਅੱਜ ਵੀ ਸਬਕ ਲੈ ਨਹੀਂ ਰਹੀ, ਅਤੇ ਆਮ ਆਦਮੀ ਪਾਰਟੀ ਕਾਂਗਰਸ ਨੂੰ ਹੁਣ ਬਹੁਤਾ ਮੁਕਾਬਲੇ ਦੇ ਵਿੱਚ ਸਮਝ ਵੀ ਨਹੀਂ ਰਹੀ। ਪਰ ਕਾਂਗਰਸ ਇਹ ਗੱਲ ਕਹਿੰਦੀ ਆ ਕਿ ਆਮ ਆਦਮੀ ਪਾਰਟੀ ਦਾ ਬਦਲ ਅਸੀਂ ਹੀ ਹਾਂ। ਮੈਂ ਕਿਸੇ ਦਾ ਕੋਈ ਅੰਨਾ ਸ਼ਰਧਾਲੂ ਨਹੀਂ, ਪਰ ਇੰਨੀ ਗੱਲ ਜ਼ਰੂਰ ਆ ਵੀ ਆਮ ਆਦਮੀ ਪਾਰਟੀ ਨੂੰ ਜੇ ਟੱਕਰ ਦੇਣੀ ਆ ਤਾਂ ਕਾਂਗਰਸੀਆਂ ਨੂੰ ਇੱਕ ਹੋਣਾ ਹੀ ਪਊਗਾ, ਚਾਹੁੰਦਿਆਂ ਜਾਂ ਨਾ ਚਾਹੁੰਦਿਆਂ। ਪਰ ਜੇ ਤੁਸੀਂ ਲੜੀ ਗਏ, ਤੁਹਾਨੂੰ ਮਨਾਉਣ ਦੇ ਲਈ ਦਿੱਲੀਓਂ ਬੰਦਾ ਭੇਜਿਆ, ਦਿੱਲੀਓਂ ਆਇਆ ਬੰਦਾ, ਕਦੇ ਇਹਨੂੰ ਮਿਲ ਲਿਆ, ਕਦੇ ਉਹਨੂੰ ਮਿਲ ਲਿਆ, ਉਹਦੀ ਕਾਰ 'ਚੋਂ ਨਿਕਲ ਕੇ ਉੱਧਰ ਵੜ ਗਿਆ, ਉਹਦੀ ਕਾਰ 'ਚੋਂ ਨਿਕਲ ਕੇ ਉੱਧਰ ਵੜ ਗਿਆ, ਫਿਰ ਦਿੱਲੀ ਗਿਆ, ਰਿਪੋਰਟ ਦਿੱਤੀ, ਉਦੋਂ ਤੱਕ ਖਲਾਰਾ ਇੱਥੇ ਹੋਰ ਪੈ ਗਿਆ, ਫਿਰ ਰਿਪੋਰਟ 'ਤੇ ਅਮਲ ਹੋਊਗਾ, ਉਦੋਂ ਤੱਕ ਰਾਹੁਲ ਗਾਂਧੀ ਵਿਦੇਸ਼ ਦੇ ਵਿੱਚ ਹੋਣਗੇ, ਜਦੋਂ ਮੁੜ ਕੇ ਆਉਣਗੇ ਫਿਰ ਉਹ ਮਲਕਾਰਜਨ ਖੜਗੇ ਨਾਲ ਮੁਲਾਕਾਤ ਕਰਨਗੇ, ਫਿਰ ਰਿਪੋਰਟ ਪੜ੍ਹਨਗੇ, ਫਿਰ ਬੰਦੇ ਇੱਥੋਂ ਤਲਬ ਕੀਤੇ ਜਾਣਗੇ, ਤਲਬ ਕਰਕੇ ਬੰਦੇ ਇਕੱਲੇ ਇਕੱਲੇ ਦੇ ਨਾਲ ਮੀਟਿੰਗ ਕੀਤੀ ਜਾਊਗੀ, ਫਿਰ ਪੰਜਾਬ ਨੂੰ ਭੇਜ ਦਿੱਤੇ ਜਾਣਗੇ, ਉਹ ਇੱਥੇ ਆ ਕੇ ਫਿਰ ਲੜ ਪੈਣਗੇ, ਫਿਰ ਦਿੱਲੀਓਂ ਬੰਦਾ ਭੇਜੋਗੇ ਵੀ ਭਾਈ ਇਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੋ, ਫਿਰ ਨਹੀਂ ਹੋਣੇ। ਆਹ ਗੱਲਾਂ ਅਸੀਂ ਪਿਛਲੇ ਲੰਮੇ ਸਮੇਂ ਤੋਂ ਦੇਖਦੇ ਸੁਣਦੇ ਆਏ ਹਾਂ। ਕਹਿਣ ਦਾ ਭਾਵ ਹੈ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਸਰਵੇ ਕਰਨ ਦੀ ਲੋੜ ਆ। ਕਾਰਾਂ ਦੇ ਵਿੱਚ ਬੈਠੇ ਲੋਕਾਂ ਨੇ ਸਰਵੇ ਨਹੀਂ ਕਰਨਾ, ਜਾਂ ਕਹਿ ਦਈਏ ਵੀ ਇੱਕ ਏਸੀ ਹਾਲ ਦੇ ਵਿੱਚ ਬੈਠ ਕੇ ਸਰਵੇ ਨਹੀਂ ਹੋਣਾ, ਜਾਂ ਫੋਨ ਦੇ ਉੱਤੇ ਸਰਵੇ ਨਹੀਂ ਹੋਣਾ। ਸੱਥਾਂ ਦੇ ਵਿੱਚ ਆਪਣੀਆਂ ਟੀਮਾਂ ਨੂੰ ਭੇਜੋ, ਜੇਕਰ ਜਾ ਸਕਦੀਆਂ ਹਨ ਤਾਂ ਸੱਥਾਂ ਦੇ ਵਿੱਚ ਜਾਣਗੀਆਂ। ਲੋਕ ਕੀ ਕਹਿੰਦੇ, ਬਜ਼ੁਰਗ ਕੀ ਕਹਿੰਦੇ ਆ, ਕਾਲਜਾਂ ਦੇ ਵਿੱਚ ਭੇਜੋ, ਨੌਜਵਾਨ ਕੀ ਕਹਿੰਦੇ ਆ, ਬਾਜ਼ਾਰਾਂ ਦੇ ਵਿੱਚ ਭੇਜੋ, ਦੁਕਾਨਦਾਰ ਕੀ ਕਹਿੰਦੇ ਆ, ਪੈੜ 'ਤੇ ਖੜ੍ਹੇ ਮਜ਼ਦੂਰਾਂ ਨੂੰ ਪੁੱਛੋ ਵੀ ਭਾਈ ਤੁਸੀਂ ਕੀ ਚਾਹੁੰਦੇ ਹੋ, ਕਿਹਦੇ ਵੱਲ ਆ, ਤੁਹਾਡੇ ਮਨ ਦੇ ਵਿੱਚ ਕੀ ਕੁਛ ਚੱਲਦਾ। ਰਿਕਸ਼ਾ ਚਾਲਕਾਂ ਨੂੰ ਪੁੱਛੋ ਵੀ ਤੁਸੀਂ ਕੀ ਚਾਹੁੰਦੇ ਆ, ਕਿਸਾਨਾਂ ਨੂੰ ਖੇਤਾਂ ਦੇ ਵਿੱਚ ਜਾ ਜਾ ਪੁੱਛੋ ਵੀ ਭਾਈ ਤੁਹਾਡੀ ਇੱਛਾ ਕੀ ਹੈ, ਤੁਸੀਂ ਕਿਹਨੂੰ ਚੰਗਾ ਸਮਝਦੇ, ਕਿਹਨੂੰ ਗਲਤ। ਇਕੱਲੇ ਇਕੱਲੇ ਵਰਗ ਦੇ ਵੱਲ ਜਾਣਾ ਪਊਗਾ ਜੇ ਕਾਂਗਰਸ ਜਾਂ ਕੋਈ ਵੀ ਪਾਰਟੀ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਸਾਡੀ ਬੱਲੇ ਬੱਲੇ ਹੋਵੇ। ਪਰ ਜੇ ਆਪਾਂ ਘਰੇ ਬੈਠ ਕੇ ਕਹੀ ਜਾਣਾ ਵੀ ਇੱਧਰਲੀ ਵੋਟ ਇੰਨੀ ਟੁੱਟ ਜਾਣੀ ਇਹਨੇ ਅਤੇ ਇਹਨੇ ਐਂ ਕਰ ਦੇਣਾ ਅਤੇ ਫਿਰ ਆਪਣਾ ਇਉਂਦਾ ਲੱਗ ਜਾਣਾ, ਇਹ ਫਿਰ ਸ਼ੇਖ ਚਿੱਲੀ ਵਾਲੇ ਸੁਪਨੇ ਲਈ ਚੱਲੋ। ਲੰਘੇ ਕੱਲ੍ਹ ਕੇਂਦਰ ਦੀ ਸਰਕਾਰ ਦੇ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਫਿਲਹਾਲ ਕੋਰੀ ਨਾ ਕਰ ਦਿੱਤੀ ਗਈ ਆ। ਇਸ ਗੱਲ ਦੇ ਉੱਤੇ ਝਟਕਾ ਤਾਂ ਹੈ ਹੀ, ਕਿਉਂਕਿ ਪਿਛਲੇ ਵਰ੍ਹੇ ਜਦੋਂ ਆਪਾਂ ਜਾਣਦੇ ਕਿ ਦੋਵਾਂ ਦੇਸ਼ਾਂ ਦੇ ਵਿੱਚ ਤਣਾਤਣੀ ਵਾਲਾ ਮਾਹੌਲ ਪੈਦਾ ਹੋਇਆ, ਬੜਾ ਕੁਝ ਉਦੋਂ ਬੰਦ ਹੋ ਗਿਆ, ਪਰ ਸਾਰਾ ਕੁਝ ਖੁੱਲ੍ਹ ਗਿਆ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਬਿਨਾਂ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਾਲ ਸਿੱਖ ਜਜ਼ਬਾਤ ਜੁੜੇ ਹੋਏ ਆ। ਕਿੰਨੀਆਂ ਅਰਦਾਸਾਂ ਅਤੇ ਕਿੰਨੀ ਮਿਹਨਤ ਤੋਂ ਬਾਅਦ ਅਤੇ ਕਿੰਨੀਆਂ ਕੋਸ਼ਾਂ ਦੇ ਕਰਕੇ ਇਹ ਲਾਂਘਾ ਖੁੱਲ੍ਹਿਆ, ਪਰ ਜਦੋਂ ਲਾਂਘਾ ਖੁੱਲ੍ਹਦਾ ਕੁਝ ਨਾ ਕੁਝ ਐਸੀ ਗੱਲ ਹੁੰਦੀ ਆ ਬਾਅਦ ਦੇ ਵਿੱਚ ਲਾਂਘੇ, ਅਤੇ ਫਿਰ ਗੱਲ ਆ ਜਾਂਦੀ ਆ ਲਾਂਘਾ ਬੰਦ ਹੋ ਜਾਂਦਾ। ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਹੁਤ ਸਾਰੇ ਹੋਰ ਲੋਕਾਂ ਨੇ ਕੇਂਦਰ ਦੀ ਸਰਕਾਰ ਨੂੰ ਚਿੱਠੀਆਂ ਲਿਖੀਆਂ ਕਿ ਕਿਰਪਾ ਕਰਕੇ ਲਾਂਘਾ ਖੋਲ੍ਹ ਦਿੱਤਾ ਜਾਵੇ, ਅਤੇ ਮੈਨੂੰ ਨਿੱਜੀ ਤੌਰ 'ਤੇ ਲੱਗਦਾ ਸੀ ਵੀ ਇਹ ਲਾਂਘਾ ਹੁਣ ਖੁੱਲ੍ਹ ਜਾਣਾ ਕਾਰਨ ਕਿ ਵੋਟਾਂ ਸਿਰ ਦੇ ਉੱਤੇ, ਅਤੇ ਬੀਜੇਪੀ ਇਸ ਗੱਲ ਨੂੰ ਚਿੱਥ ਚਿੱਥ ਕੇ ਕਹਿ ਰਹੀ ਆ ਕਿ ਅਸੀਂ ਸਿੱਖਾਂ ਦੇ ਲਈ ਬਹੁਤ ਕੁਝ ਕੀਤਾ, ਅਸੀਂ ਬੜਾ ਕੁਝ ਕਰਨਾ ਚਾਹੁੰਦੇ ਹਾਂ। ਮੈਨੂੰ ਲੱਗਦਾ ਸੀ ਵੀ ਇਸ ਗੱਲ ਦੇ ਕਰਕੇ ਹੀ ਵੀ ਭਾਈ ਵੋਟਾਂ ਸਿਰ ਦੇ ਉੱਤੇ ਅਤੇ ਪੰਜਾਬ ਦੇ ਸਿੱਖਾਂ ਨੂੰ, ਦੇਸ਼ ਦੇ ਸਿੱਖਾਂ ਨੂੰ ਖੁਸ਼ ਕਰਨ ਦੇ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਹੁਣ ਆਪਾਂ ਸੰਗਤ ਨੇ ਸਮਰਪਿਤ ਕਰਦੇ, ਅਰਪਣ ਕਰਦੇ ਹਾਂ। ਪਰ ਉਹਨਾਂ ਨੇ ਦੋ ਟੁੱਕੇ ਗੱਲ ਕਹਿਤੀ ਆ ਕਿ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਫਿਲਹਾਲ ਇਹ ਲਾਂਘਾ ਨਹੀਂ ਖੋਲ੍ਹਿਆ ਜਾ ਸਕਦਾ। ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਆ ਕਿ ਕਿਰਪਾ ਕਰਕੇ ਆਪਦੇ ਫੈਸਲੇ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ। ਸਰਕਾਰ ਨੇ ਇਹ ਗੱਲ ਨਹੀਂ ਦੱਸੀ ਵੀ ਸੁਰੱਖਿਆ ਨੂੰ ਖਤਰਾ ਕਿਹੋ ਜਿਹਾ ਹੈ, ਕਿਵੇਂ ਕਿਵੇਂ ਹੈ ਅਤੇ ਕਿਹਦੇ ਤੋਂ ਹੈ। ਉਹਨਾਂ ਨੇ ਇਹ ਗੱਲ ਕਹਿਤੀ ਵੀ ਭਾਈ ਲਾਂਘਾ ਹਾਲੇ ਨਹੀਂ ਖੁੱਲ੍ਹਣਾ, ਹਾਲੇ ਤਾਂ ਮੈਨੂੰ ਇਹ ਲੱਗਦਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਵੀ ਕਰ ਦੇਣਗੇ, ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਗੱਲ ਵੀ ਹੋਣੀ ਆ, ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹ ਜਾਣਾ, ਸਿੱਖਾਂ ਦੇ ਲਈ ਕੁਝ ਕੁ ਹੋਰ ਐਲਾਨ ਵੀ ਕਰਨਗੇ, ਪੰਜਾਬੀਆਂ ਵਾਸਤੇ ਐਲਾਨ ਕਰਨਗੇ। ਪਰ ਸ਼ਾਇਦ ਉਹਨਾਂ ਨੇ ਇਹ ਮੌਕੇ ਮੁਤਾਬਕ ਰੱਖਿਆ ਹੋਊਗਾ ਸਾਰਾ ਕੁਝ, ਫਿਲਹਾਲ ਉਹਨਾਂ ਨੇ ਇਹੋ ਜਿਹਾ ਕੁਝ ਨਹੀਂ ਕੀਤਾ। ਪਰ ਲੰਘੇ ਕੱਲ੍ਹ ਮੀਰੀ ਪੀਰੀ ਮਾਰਚ ਜਿਹੜਾ ਨਿਕਲ ਰਿਹਾ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ, ਇਹ ਫਰੀਦਕੋਟ ਵੱਲ ਪਹੁੰਚਿਆ ਸੀ ਅਤੇ ਇੱਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸਾਹਿਬ ਨੇ ਮਹੱਤਵਪੂਰਨ ਗੱਲਾਂ ਕਹੀਆਂ। ਉਹਨਾਂ ਨੇ ਇੱਕ ਤਾਂ ਗੱਲ ਇਹ ਕਹੀ ਆ ਕਿ ਸਿੱਖ ਭਾਈਚਾਰੇ ਦੇ ਲੋਕ ਸਿੱਖ ਜੋੜੇ ਤਿੰਨ ਤਿੰਨ ਬੱਚੇ ਜ਼ਰੂਰ ਪੈਦਾ ਕਰਨ ਅਤੇ ਸਰਕਾਰਾਂ ਉਦਗਾਂ ਜਾਂਦਗਾਂ ਰਹਿੰਦੀਆਂ ਅਕਾਲ ਤਖ਼ਤ ਸਾਹਿਬ ਸਰਵ ਉੱਚਾ ਅਤੇ ਸਿੱਖ ਪੰਥ ਤੋਂ ਉੱਚਾ ਕੁਝ ਵੀ ਨਹੀਂ। ਇਸ ਕਰਕੇ ਸਰਕਾਰਾਂ ਨੂੰ ਅੜੀਅਲ ਰਵੱਈਏ ਛੱਡਣੇ ਚਾਹੀਦੇ ਆ। ਉਹਨਾਂ ਨੇ ਗੱਲ ਕਹੀ ਹੈ ਕਿ ਇਸ ਵੇਲੇ ਆਪਾਂ ਦੁਨਿਆਵੀ ਗੱਲਾਂ ਦੇ ਵਿੱਚ ਉਲਝਣ ਦੀ ਥਾਂ 'ਤੇ ਸ਼ਰਧਾ, ਸਤਿਕਾਰ ਅਤੇ ਮਰਿਆਦਾ ਦਾ ਖਿਆਲ ਰੱਖੀਏ, ਜੋ ਕਿ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ।
4: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: Serving Winnipeg for over 50 years. This is 92.7 FM CKJS.
5: Long weekend warriors, this one's for you. For those destined for the cabin or the backyard party, for those ready to dial up summer to maximum fun. Woo-hoo! Just remember, if your plans involve drinking, then they shouldn't involve driving. Have a designated driver, call a ride, stay the night. Even one or two drinks before getting behind the wheel is not worth the risk. Keep the good vibes going this summer. Never drink and drive. A message from Manitoba Public Insurance.
1: ਗੜਗਾ ਜੀ ਸਾਹਿਬ ਨੇ ਗੱਲ ਕਿਉਂ ਕਹੀ ਆ ਕਿ ਭਾਈ ਤਿੰਨ ਤਿੰਨ ਬੱਚੇ ਪੈਦਾ ਹੋਣ ਜਾਂ ਤਿੰਨ ਤਿੰਨ ਬੱਚੇ ਪੈਦਾ ਕੀਤੇ ਜਾਣ? ਉਹ ਕਹਿੰਦੇ ਸਿੱਖਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਆ, ਆਬਾਦੀ ਲਗਾਤਾਰ ਘੱਟ ਰਹੀ ਆ, ਅਤੇ ਇਸ ਕਰਕੇ ਬੱਚੇ ਤਿੰਨ ਤਿੰਨ ਹੋਣੇ ਚਾਹੀਦੇ ਆ। ਤੁਹਾਨੂੰ ਸ਼ਾਇਦ ਚੇਤੇ ਹੋਵੇ ਕਿ ਕਿਸੇ ਵੇਲੇ ਗਿਆਨੀ ਗੁਰਬਚਨ ਸਿੰਘ ਹੋਰੀ ਚਾਰ ਚਾਰ ਬੱਚੇ ਪੈਦਾ ਕਰਨ ਲਈ ਕਹਿੰਦੇ ਹੁੰਦੇ ਸੀ। ਅਸੀਂ ਉਦੋਂ ਵੀ ਇੱਕ ਵਾਰੀ ਟਿੱਪਣੀ ਕੀਤੀ ਸੀ ਵੀ ਬੱਚੇ ਤਾਂ ਚਲੋ ਚਾਰ ਚਾਰ ਪੈਦਾ ਕਰ ਲੈਣਗੇ ਜੋੜੇ, ਪਰ ਉਹਨਾਂ ਦੇ ਮਨ ਦੇ ਵਿੱਚ ਇਹ ਜੀ ਕਿ ਬੱਚੇ ਪੜ੍ਹਾਉਣੇ ਕਿਵੇਂ ਆ, ਲਿਖਾਉਣੇ ਕਿਵੇਂ ਆ, ਅੱਗੇ ਕਿਵੇਂ ਵਧਾਉਣੇ ਆ। ਇਹ ਉਹ ਦੌਰ ਨਹੀਂ ਹੈ ਜਿਹੜਾ ਕਿ 30-40-50 ਸਾਲ ਪਹਿਲਾਂ ਦਾ ਸੀਗਾ। ਅੱਜ ਇੱਕ ਬੱਚਾ ਪਾਲਣਾ ਆਰਥਿਕ ਤੌਰ ਦੇ ਉੱਤੇ ਬੜੀ ਵੱਡੀ ਚੁਣੌਤੀ ਬਣਿਆ ਪਿਆ। ਉਸ ਤੋਂ ਅਗਲੀ ਗੱਲ ਇਹ ਵੀ ਜੇ 3 ਜਾਂ 4 ਬੱਚੇ ਵੀ ਹੋ ਗਏ ਭੇਜਣੇ ਤਾਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਹੀ, ਅਸੀਂ ਕਿਹੜਾ ਇੱਥੇ ਰੱਖਣੇ ਆ? ਜਾਂ ਤਾਂ ਇਹ ਵੀ ਗੱਲ ਕਹਿਣੀ ਚਾਹੀਦੀ ਹੈ ਵੀ 3 ਬੱਚੇ ਪੈਦਾ ਕਰਕੇ 3 ਹੀ ਇੱਥੇ ਰੱਖੇ ਜਾਣ। ਆਪਾਂ ਤਾਂ ਭਾਨ ਵਾਂਗੂ ਆਪਾਂ ਟੱਬਰ ਖਿਲਰੇ ਹੋਏ ਆ ਵੀ ਕੋਈ ਇੱਥੇ 2 ਜਾਣੇ ਕੈਨੇਡਾ ਦੇ ਵੱਲ ਆ, 1 ਜਾਣਾ ਫਲਾਣੇ ਥਾਂ ਦੇ ਵੱਲ ਆ, 1 ਜਾਣਾ ਫਲਾਣੇ ਥਾਂ ਦੇ ਵੱਲ ਆ। ਅਸੀਂ ਉਹਨਾਂ ਦੇਸ਼ਾਂ ਦੇ ਵਿੱਚ ਗਏ ਹਾਂ ਵੀ ਚਲੋ ਉਹਨਾਂ ਦੀ ਸਭ ਦੀ ਮਨ ਦੀ ਇੱਛਾ, ਪਰ ਜੇ ਇੱਥੇ 4-4 ਬੱਚੇ ਵੀ ਪੈਦਾ ਕਰ ਲਏ ਅਤੇ ਕਿਸੇ ਨੇ ਕਿਹਾ ਜੀ ਮੈਂ ਕੈਨੇਡਾ ਚੱਲਿਆ, ਮੈਂ ਅਮਰੀਕਾ ਚੱਲਿਆ, ਮੈਂ ਜਰਮਨ ਚੱਲਿਆ ਅਤੇ ਮੈਂ ਇੰਗਲੈਂਡ ਚੱਲਿਆ, ਅਤੇ ਗੱਲ ਤਾਂ ਫਿਰ ਉੱਥੇ ਹੀ ਆ ਗਈ। ਇੱਥੇ ਕਿੰਨੇ ਰਹਿ ਰਹੇ ਹਨ ਅਤੇ ਕਿਵੇਂ ਰਹਿਣਗੇ? ਸਵਾਲ ਸਭ ਤੋਂ ਵੱਡਾ ਇਹ ਆ। ਪਰ ਕੱਲ੍ਹ ਜਥੇਦਾਰ ਸਾਹਿਬ ਦੇ PA ਸਰਦਾਰ ਬਗੀਚਾ ਸਿੰਘ ਨੇ ਇੱਕ ਮਹੱਤਵਪੂਰਨ ਗੱਲ ਕੀਤੀ ਆ। ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ, ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕਾਂ ਅਤੇ ਸਿੱਖ ਮੰਤਰੀਆਂ ਨੂੰ ਚਿੱਠੀ ਭੇਜੀ ਆ। ਇਹ ਚਿੱਠੀ ਦੇ ਵਿੱਚ ਇਹ ਗੱਲ ਕਹੀ ਆ ਕਿ ਜੋ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਵਿੱਚ ਸੋਧ ਦੀ ਗੱਲ ਕੀਤੀ ਗਈ ਸੀ ਉਹ ਸੋਧ ਉਵੇਂ ਨਹੀਂ ਹੋਈ, ਤਰਮੀਮ 90% ਨਹੀਂ ਕੀਤੀ ਗਈ।
4: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
1: ਇਸ ਕਰਕੇ 3 ਅਗਸਤ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਤੁਸੀਂ ਇਹਦੇ ਬਾਬਤ ਹਾਮੀ

0: Hi, this is Michael, sales manager, Waverly Chrysler. You're in the market for a new or a used vehicle. What if I could guarantee you the best price on a new vehicle, or I gave you $1,000? Then what if I told you that you had a chance to win a new quad valued at $14,000 just for buying from us in the month of March? That's right, at Waverly Chrysler, we're the home of the monthly prize giveaway and $1,000 best price guarantee. WaverlyChrysler.ca, 204-661-5337, part of the Gauthier Automotive Group.
1: ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆ ਪਹਿਲੀ ਗੱਲ ਤੇ ਕਹਾਂਗੇ ਗਿਆਨੀ ਗੜਗੱਜ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹ ਆਪਣੀ ਥਾਂ ਦੇ ਉੱਤੇ ਠੀਕ ਆ ਕਿ ਭਾਈ ਅਸੀਂ ਸਿੱਖੀ ਦੇ ਲੜ ਲੱਗ ਕੇ ਰਹਿ ਗਏ ਅਕਾਲ ਤਖਤ ਸਾਹਿਬ ਤੋਂ ਉੱਚਾ ਕੁਝ ਵੀ ਨਹੀਂ ਇਹ ਗੱਲਾਂ ਬਿਲਕੁਲ ਦਰੁਸਤ ਆ ਪਰ ਗੱਲ ਮੇਰੇ ਮਨ ਦੇ ਵਿੱਚ ਫਿਰ ਇਹੀ ਆਉਂਦੀ ਹੈ ਜੀ ਕਿ 3 ਬੱਚੇ 4 ਬੱਚੇ 5 ਬੱਚੇ ਪੈਦਾ ਕਰਨੇ ਮਾੜੀ ਗੱਲ ਨਹੀਂ ਪਰ ਤੁਹਾਨੂੰ ਯਾਦ ਹੋਣਾ ਕਿ PGI ਨੇ ਪਿੱਛੇ ਜੇ ਇੱਕ ਰਿਪੋਰਟ ਦਿੱਤੀ ਸੀ ਉਹਨਾਂ ਨੇ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਵਰਤਮਾਨ ਸਮੇਂ 'ਚ ਜੋੜੇ ਬੱਚਾ ਪੈਦਾ ਕਰਨ ਤੋਂ ਅਸਮਰੱਥ ਆ ਆਪਾਂ ਉਹਨਾਂ ਦੀ ਰਿਪੋਰਟ ਦੇ ਉੱਤੇ ਯਕੀਨ ਨਾ ਵੀ ਕਰੀਏ ਤਾਂ IVF ਸੈਂਟਰਾਂ ਦੇ ਵੱਲ ਝਾਤ ਮਾਰ ਕੇ ਦੇਖੋ ਅੱਜ ਪੰਜਾਬੀ ਖਾਂਦੇ ਕੀ ਆ
2: ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ ਇੰਪਲਾਂਟਸ ਹੋਵੇ ਡੈਂਚਰ ਹੋਵੇ ਜਾੜ ਕਢਾਉਣੀ ਹੋਵੇ ਭਰਾਉਣੀ ਹੋਵੇ ਦੰਦ ਸਾਫ਼ ਕਰਾਉਣੇ ਹੋਣ 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ ਸਪੋਰਟਸ ਗਾਰਡ ਲਵਾਉਣੇ ਹੋਣ ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ 2 ਲੋਕੇਸ਼ਨਸ ਨੇ ਇਹਨਾਂ ਦੀਆਂ 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444 4313174444
1: ਅੱਜ ਪੰਜਾਬੀ ਰਹਿੰਦੇ ਕਿਵੇਂ ਆ ਪੰਜਾਬੀਆਂ ਦੇ ਸਿਰਾਂ ਦੇ ਉੱਤੇ ਤਣਾਅ ਕਿਹੜੀ ਕਿਹੜੀ ਗੱਲ ਦਾ ਪੰਜਾਬੀ ਕਿਵੇਂ ਝੰਬੇ ਪਏ ਆ ਹਾਲਾਤ ਦੇ ਅਤੇ ਪੰਜਾਬੀ ਬੱਚੇ ਨੂੰ ਤਰਸਦੇ ਕਿਵੇਂ IVF ਸੈਂਟਰਾਂ ਦੇ ਵਿੱਚ ਫਿਰਦੇ ਆ ਮਜਬੂਰੀ ਆ ਲੋਕਾਂ ਦੀ ਕਰਨ ਵਿਖੀ ਇਸ ਹਾਲਾਤ ਦੇ ਵਿੱਚ 3-3, 4-4 ਬੱਚੇ ਪੈਦਾ ਕਰਨੇ ਕੋਈ ਛੋਟੀ ਗੱਲ ਨਹੀਂ ਹੈਗੀ ਪਰ ਜੇ ਮੰਨ ਲਓ ਕਰ ਵੀ ਲੈ ਜਾਣ ਤਾਂ ਫਿਰ ਭਾਈ ਇੱਥੇ ਉਹਨਾਂ ਨੂੰ ਨੌਕਰੀਆਂ ਕਿਵੇਂ ਦੇਣੀਆਂ ਕਾਰੋਬਾਰ ਕਿਵੇਂ ਸੈੱਟ ਹੋਣਗੇ ਇੱਥੇ ਉਹਨਾਂ ਨੂੰ ਪੜ੍ਹਾਉਣਾ ਕਿਵੇਂ ਆ ਇੱਥੇ ਉਹਨਾਂ ਨੂੰ ਚੰਗੀ ਜ਼ਿੰਦਗੀ ਦੇਣੀ ਕਿਵੇਂ ਆ ਚੰਗੀ ਜ਼ਿੰਦਗੀ ਵਾਸਤੇ ਤਾਂ ਅਸੀਂ ਬਾਹਰ ਨੂੰ ਭੱਜਦੇ ਵੀ ਇੱਥੇ ਸਿਸਟਮ ਨਹੀਂ ਠੀਕ ਅਤੇ ਜੇ 4 ਪੈਦਾ ਕਰਕੇ ਤਾਂ 4 ਹੀ ਬਾਹਰ ਭੇਜਣੇ ਤਾਂ ਫਿਰ ਤਾਂ 1 ਹੀ ਠੀਕ ਆ ਜੇ 3 ਪੈਦਾ ਕਰਕੇ 3 ਹੀ ਬਾਹਰ ਭੇਜਣੇ ਫਿਰ ਇੱਥੇ 2 ਹੀ ਠੀਕ ਆ ਸੋ ਗੱਲ ਇਹ ਜੀ ਕਿ ਇਹਦੇ ਪਿੱਛੇ ਇੱਕ ਨਵਾਂ ਸਵਾਲ ਆ ਜਿਹੜਾ ਕਿ ਗੌਰ ਕਰਨਾ ਬਣਦਾ ਉਸ ਤੋਂ ਅਗਲੀ ਗੱਲ ਇਹ ਜੀ ਕਿ 3 ਅਗਸਤ ਤੋਂ ਲੈ ਕੇ 10 ਅਗਸਤ ਤੱਕ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਚੱਲਣਾ ਇਹਦੇ ਵਿੱਚ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀ ਤਰਮੀਮ ਦੇ ਉੱਤੇ ਚਰਚਾ ਨਾ ਕੀਤੀ ਜਾਵੇ ਸਕੱਤਰਤ ਦੇ ਵੱਲੋਂ ਇਹ ਗੱਲ ਕਹੀ ਗਈ ਆ ਉਹ ਹੁਣ ਕਰਦੇ ਕਿ ਨਹੀਂ ਕਰਦੇ ਇਹਦੇ 'ਤੇ ਵਿਚਾਰ ਅਤੇ ਕਿੱਥੇ ਜੇ ਗੱਲ ਜਾ ਕੇ ਮੁੱਕਦੀ ਜਾਂ ਖੜਦੀ ਇਹ ਸਮਾਂ ਦੱਸੂਗਾ ਰਾਸ਼ਟਰਮੰਡਲ ਖੇਡਾਂ ਦੇ ਵਿੱਚ ਭਾਰਤ ਦੇ ਖਿਡਾਰੀ ਬੱਲੇ ਬੱਲੇ ਕਰਾਈ ਜਾਂਦੇ ਆ 19 ਮੈਡਲ ਭਾਰਤ ਦੀ ਝੋਲੀ ਦੇ ਵਿੱਚ ਪੈ ਗਏ ਇਹਦੇ ਵਿੱਚੋਂ ਕਈ ਸੋਨੇ ਦੇ ਵੀ ਆ ਚਾਂਦੀ ਦੇ ਵੀ ਆ ਅਤੇ ਬੱਲੇ ਬੱਲੇ ਹੋਈ ਪਈ ਆ ਮੈਂ ਬੱਲੇ ਬੱਲੇ ਸ਼ਬਦ ਤਾਂ ਵਰਤਦਾ ਵੈਸੇ ਪਹਿਲੇ ਨੰਬਰ ਦੇ ਉੱਤੇ ਮੈਡਲ ਸੂਚੀ ਦੇ ਵਿੱਚ ਆਸਟ੍ਰੇਲੀਆ ਆਪਣੇ ਕੋਲ 19 ਕਾ ਜਦੋਂ ਤੱਕ ਤੁਸੀਂ ਇਹ ਪ੍ਰੋਗਰਾਮ ਨੂੰ ਦੇਖ ਰਹੇ ਸ਼ਾਇਦ ਕੋਈ ਮੈਡਲਾਂ ਦੀ ਸੂਚੀ ਦੇ ਵਿੱਚ ਵਾਧਾ ਹੋ ਜੇ ਮੈਂ ਤਾਂ ਚਾਹੁੰਦਾ ਜੀ ਕਿ ਸਾਡੇ ਕੋਲ ਵੀ 100 ਹੋਵੇ ਪਰ ਜਿੰਨੀਆਂ ਸਾਡੇ ਕੋਲ ਸਹੂਲਤਾਂ ਦੀ ਘਾਟ ਆ ਇਸ ਦੇ ਬਾਵਜੂਦ ਸਾਡੇ ਇੰਨੇ ਮੈਡਲ ਵੀ ਤੁਸੀਂ 19 ਨੂੰ 190 ਮੰਨੋ ਕਿਉਂਕਿ ਅਸੀਂ ਦਿੰਦੇ ਕੀ ਹਾਂ ਖਿਡਾਰੀਆਂ ਨੂੰ ਜਿੱਤਣ ਤੋਂ ਬਾਅਦ ਅਸੀਂ ਬੜਾ ਕੁਝ ਦਿੰਦੇ ਟ੍ਰੇਨਿੰਗ ਦੇ ਮੌਕੇ ਅਸੀਂ ਕੀ ਦਿੰਦੇ ਸਵਾਲ ਇਹ ਆ ਸਾਡੇ ਦੇਸ਼ ਦੇ ਵਿੱਚ ਖੇਡਾਂ ਦੇ ਨਾਂ ਦੇ ਉੱਤੇ ਰਾਜਨੀਤੀ ਕਿਵੇਂ ਹੁੰਦੀ ਆ ਅਤੇ ਬੜੇ ਖਿਡਾਰੀ ਐਸੇ ਆ ਮਾਫ ਕਰਨਾ ਜਿਹੜੇ ਵਿਆਜੂ ਪੈਸੇ ਫੜ ਫੜ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਖੇਡਣ ਜਾਂਦੇ ਆ ਅਸੀਂ ਕਹਿੰਦੇ ਚੀਨ ਦਾ ਮੁਕਾਬਲਾ ਕਰਨਾ ਅਮਰੀਕਾ ਦਾ ਆਸਟ੍ਰੇਲੀਆ ਦਾ ਕਰਨਾ ਉਹਨਾਂ ਦਾ ਖੇਡਾਂ ਲਈ ਬਜਟ ਕਿੰਨਾ ਅਤੇ ਸਾਡਾ ਕਿੰਨਾ ਅਤੇ ਜਿਹੜਾ ਸਾਡਾ ਬਜਟ ਆ ਉਹ ਸੱਚੀ ਮੁੱਚੀ ਖਿਡਾਰੀਆਂ 'ਤੇ ਹੀ ਕਿੰਨਾ ਕੁ ਲੱਗਦਾ ਇਹਦੇ ਵੱਲ ਗੌਰ ਕਰਨੀ ਬਣਦੀ ਆ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਫਿਰ ਕਰਾਂਗੇ ਟਿੱਪਣੀ ਭਾਰਤ ਨੇ ਕਾਮਨਵੈਲਥ ਖੇਡਾਂ ਦੇ ਵਿੱਚ 15 ਮਿੰਟ ਦੇ ਅੰਦਰ 2 ਸੋਨੇ ਦੇ ਮੈਡਲ ਜਿੱਤ ਲਏ ਨੇ ਜੂਡੋ ਦੇ ਵਿੱਚ ਅਸਮਿਤਾ ਡੇ ਅਤੇ ਹਰਸ਼ ਸਿੰਘ ਚੈਂਪੀਅਨ ਬਣੇ ਕਾਮਨਵੈਲਥ ਖੇਡਾਂ ਦੇ ਇਤਿਹਾਸ ਦੇ ਵਿੱਚ ਭਾਰਤ ਨੇ ਪਹਿਲੀ ਵਾਰ ਜੂਡੋ ਦੇ ਵਿੱਚ ਗੋਲਡ ਮੈਡਲ ਜਿੱਤਿਆ ਸ਼ੁੱਕਰਵਾਰ ਰਾਤ 8:56 'ਤੇ ਅਸਮਿਤਾ ਡੇ ਨੇ ਵਿਮਨ 48 ਕਿਲੋਗ੍ਰਾਮ ਕੈਟਾਗਰੀ ਦੇ ਫਾਈਨਲ ਦੇ ਵਿੱਚ ਕੈਨੇਡਾ ਦੀ ਖਿਡਾਰਨ ਨੂੰ 2-1 ਨਾਲ ਹਰਾਇਆ ਅਤੇ ਉਸ ਤੋਂ ਕੁਝ ਮਿੰਟਾਂ ਬਾਅਦ ਹਰਸ਼ ਸਿੰਘ ਦੇ ਮਰਦਾਂ ਦੇ ਮੁਕਾਬਲੇ ਦੇ ਵਿੱਚ 60 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਆਸਟ੍ਰੇਲੀਆ ਦੇ ਜੋਸ਼ੂਆ ਕਾਟਜ ਨੂੰ 10-0 ਦੇ ਫਰਕ ਨਾਲ ਹਰਾ ਕੇ ਦੂਜਾ ਗੋਲਡ ਮੈਡਲ ਜਿੱਤਿਆ ਇੱਥੇ ਵੀ ਦੱਸਣਾ ਬਣਦਾ ਕਿ ਇਸ ਵੇਲੇ ਜਿਹੜੀ ਤਮਗਾ ਸੂਚੀ ਆ ਇਹਦੇ ਵਿੱਚ ਆਸਟ੍ਰੇਲੀਆ ਦੀ ਝੋਲੀ ਦੇ ਵਿੱਚ ਗੋਲਡ ਦੇ 51 ਅਤੇ ਸਿਲਵਰ ਦੇ 25 ਅਤੇ ਬਰਾਊਂਜ਼ ਮੈਡਲ 40 ਪਏ ਨੇ ਕੁੱਲ 116 ਉਹਨਾਂ ਦੇ ਕੋਲ ਮੈਡਲ ਨੇ ਇੰਗਲੈਂਡ ਦੀ ਝੋਲੀ

ਦੇ ਵਿੱਚ ਹੁਣ ਤੱਕ ਜਦੋਂ ਤੱਕ ਇਹ ਖਬਰਾਂ ਰਿਕਾਰਡ ਕਰ ਰਹੇ ਹਾਂ, ਗੋਲਡ ਦੇ 15, ਸਿਲਵਰ 31 ਅਤੇ ਬਰਾਊਂਜ 23 ਮੈਡਲ ਪਾਏ ਆ, ਕੁੱਲ 69 ਮਿਲੇ ਨੇ। ਕੈਨੇਡਾ ਦੀ ਝੋਲੀ ਦੇ ਵਿੱਚ ਹੁਣ ਤੱਕ 15 ਗੋਲਡ, 14 ਸਿਲਵਰ, 18 ਬਰਾਊਂਜ਼ ਪਏ ਨੇ, ਕੁੱਲ 47 ਨੇ। ਅਤੇ ਜੇ ਗੱਲ ਆਪਾਂ ਭਾਰਤ ਦੀ ਕਰੀਏ ਤਾਂ 5 ਗੋਲਡ ਦੇ, 10 ਸਿਲਵਰ ਅਤੇ 4 ਬਰਾਊਂਜ਼, ਕੁੱਲ 19 ਮੈਡਲ ਭਾਰਤ ਦੀ ਝੋਲੀ ਦੇ ਵਿੱਚ ਹੁਣ ਤੱਕ ਪਏ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਜਾ ਸਕਦੀ ਆ, ਸਾਡੇ ਖਿਡਾਰੀ ਬੜੇ ਕਾਬਲ ਆ। ਮੈਂ ਹਮੇਸ਼ਾ ਇਸ ਗੱਲ ਨੂੰ ਚਿਤਾਰਨਾ ਕਿ ਸਾਡੇ ਖਿਡਾਰੀ ਕਿਸੇ ਪਾਸਿਓਂ ਘੱਟ ਨਹੀਂ, ਬਸ ਉਹਨਾਂ ਦੇ ਨਾਲ ਝਕਾਨੀ ਹੋ ਜਾਂਦੀ ਆ, ਉਹਨਾਂ ਦੇ ਨਾਲ ਸਿਆਸਤ ਹੋ ਜਾਂਦੀ ਆ। ਬਹੁਤੀ ਵਾਰ ਸਾਡੇ ਖਿਡਾਰੀਆਂ ਨੇ ਲੰਘੇ ਕੱਲ੍ਹ 15 ਮਿੰਟ ਦੇ ਵਿੱਚ 2 ਗੋਲਡ ਮੈਡਲ ਜੂਡੋ ਦੇ ਵਿੱਚ ਜਿੱਤੇ ਆ, ਜੋ ਕਿ ਕਾਮਨਵੈਲਥ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆ ਡਬਲ ਗੋਲਡ ਮੈਡਲ। ਬਹੁਤ ਬਹੁਤ ਮੁਬਾਰਕਾਂ ਅਸਮਿਤਾ ਡੇ ਨੂੰ ਵੀ ਅਤੇ ਹਰਸ਼ ਸਿੰਘ ਨੂੰ ਵੀ ਅਤੇ ਬਾਕੀ ਖਿਡਾਰੀਆਂ ਦੇ ਵੀ। ਮੈਂ ਇਹ ਪੜ੍ਹਿਆ ਕਿ ਸਿਲਵਰ ਮੈਡਲ ਤਾਂ ਵੱਖ ਵੱਖ ਖੇਡਾਂ ਦੇ ਵਿੱਚ ਸਾਡੇ ਪੱਕੇ ਹੋ ਚੁੱਕੇ ਆ, ਪਰ ਜੇ ਅਸੀਂ ਫਾਈਨਲ ਦੇ ਵਿੱਚ ਜਿੱਤਦੇ ਹਾਂ ਤਾਂ ਹੋ ਸਕਦਾ ਸਾਡੀ ਝੋਲੀ ਦੇ ਵਿੱਚ ਗੋਲਡ ਹੋਰ ਵੀ ਪੈ ਜਾਵੇ। ਸੋ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ, ਇਹਨਾਂ ਖਿਡਾਰੀਆਂ ਦੇ ਜਜ਼ਬੇ ਨੂੰ ਸਲਾਮ, ਇਹਨਾਂ ਦੇ ਕੋਚ ਸਾਹਿਬਾਨ ਨੂੰ ਸਲਾਮ, ਇਹਨਾਂ ਦੇ ਸੂਬਿਆਂ ਨੂੰ ਵੀ ਸਲਾਮ ਅਤੇ ਖੇਡ ਪ੍ਰੇਮੀਆਂ ਨੂੰ ਵੀ ਸਲਾਮ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੁਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
1: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਆਹੋ ਸੁਣਦੇ ਆ ਰੋਜ ਰੇਡੀਓ ਤੇ
2: ਸੁਣੋ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ
3: ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ।

ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਪਾਇਆ, ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਓ। ਨਾਨਕ ਤਾਂ ਕਾ ਦਾਸ ਹੈ ਸੂਈ ਨਿਰੰਜਨ ਦੇਓ। ਮਹੱਲਾ ਦੂਜਾ। ਏ ਕ੍ਰਿਸ਼ਨੰ ਸਰਵ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਬਾਸ ਦੇਵਸ ਜੇ ਕੋ ਜਾਣੈ ਭੇਓ। ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ। ਮਹੱਲਾ ਪਹਿਲਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਪੌੜੀ ਪੜਿਆ ਹੋਵੇ ਗੁਨਹਿਗਾਰ, ਤਾਂ ਓਮੀ ਸਾਧਨਾ ਮਾਰੀ ਹੈ। ਜਿਹਾ ਕਹਲੇ ਕਹਲਣਾ, ਤੇ ਵੇਹੋ ਨਾ ਉਪਚਾਰੀ ਹੈ। ਐਸੀ ਕਲਾ ਨਾ ਖੇਡੀ ਹੈ, ਜਿਤ ਦਰਗਹਿ ਗਿਆ ਹਾਰੀ ਹੈ। ਪੜਿਆ ਅਤੈ ਓਮੀਆਂ, ਵਿਚਾਰ ਅੱਗੇ ਵਿਚਾਰੀ ਹੈ। ਮੋਹ ਚੱਲੈ ਸੋ ਅੱਗੇ ਮਾਰੀ ਹੈ। ਸਲੋਕ ਮਹੱਲਾ ਪਹਿਲਾ। ਨਾਨਕ ਮੇਰੇ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ, ਜੋ ਜੁਗ ਫਿਰ ਵਟਾਈ ਹੈ ਗਿਆਨੀ ਬੁੱਝੈ ਤਾਹੇ। ਸਤ ਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥ ਵਾਹੋ, ਤੇਰੇ ਤੈ ਰਥ ਜਤੈ ਕਾ, ਜੋਰ ਅੱਗੇ ਰਥ ਵਾਹੋ। ਦੁਆਪਰ ਰਥ ਤਪੈ ਕਾ, ਸਤ ਅੱਗੇ ਰਥ ਵਾਹੋ, ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥ ਵਾਹੋ। ਮਹੱਲਾ ਪਹਿਲਾ। ਸਾਮ ਕਹੈ ਸੇ ਤੰਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹਿ। ਸਭ ਕੋ

ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਦ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ ਕਲ ਮੈਂ ਬੇਦਾ ਥਰਬਣ ਹੁਆ ਨਾਉ ਖੁਦਾਈ ਅਲਹੋ ਭਇਆ ਨੀਲ ਬਸਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ

जित मिलया खसम समालिया, जिन कर उपदेश ज्ञान अंजन दिया, इनी नेत्री जगत निहालिया। खसम छोड़ दूजे लगे डुबे सेवन जा रहा, सतगुरु है बोए था गरलै किने विचारिया, कर कृपा पार उतारिया। सलोक महला पहला, सिमल रुख सरायरा, अत दीर्घ अत मुच ओए जे आवै आस कर, जाहे निरासे कित फल फिके, फुल बक बके कम ना आवै पत, मिठत नीवी नानका गुण चंगियाईया तत। सब को निवै आप कहो पर कहो निवै ना कोए, तर तारा जू तोलिए निवै सो गौरा होए। अपराधी दूना निवै जो हंता मिर्गा हे, शीस निवाया क्या थी है जा हृदयक सुदे जाहे। महला पहला, पढ़ पुस्तक संध्या बादं, सिल पूजस बगल समादं, मुख झूठ विपूखण सारं, त्रैपाल तिहाल विचारं, गल माला तिलक लिलाटं, दोय धोती बस्त्र कपाटं, जे जानस ब्रह्मं करमं, सब फोक निश्चो करमं, कहो नानक निश्चो त्यावै, विण सतगुर वाट ना पावै। पौड़ी कपड़ रूप सुहावना, छड़ दुनिया अंदर जावना, मंदा चंगा अपना आपे ही कीता पावना। हुक्म किए मन भाम दे, राहे पीड़ै अगे जावना, नंगा दोजक चालिया तां दिसै खरा डरावना, करे उगण पछोतावना। सलोक महला पहला, दया कृपा संतोख सूत, जत गंडी सत वट, एहो जनेऊ जी का है ता पांडे कत। ना एहो टुटै ना मल लगै, ना एहो जलै ना जाए, तन सो मानस नानका जो गल चले पाए। चौकड़ मुल अनाया बह चौकै पाया, सिखा कन चढ़ाइया गुर ब्राह्मण थिया। ओ गुआ ओ चढ़ पया वे तगा गया। महला पहला, लख चोरियां लख जारियां, लख कूड़ियां लख गाल, लख ठगियां पहनामियां, रात दिन सजी नाल, तग कपाहों कती है बामन वटे आए, कोहे बकरा रिन खाया सबको आखै पाए। होए पुराना सुटिया पी फिर पाइए होर, नानक तग न टुटई जे तग होवै जोर। महला पहला, नाए मन्या पातू पजै, साला ही सच सूत, दरगै अंदर पाइए तग ना टूट सपूत। महला पहला, तग ना इंद्री तग ना नारी, पलके थुक पवै नित दाड़ी, तग ना पैरी तग ना हथी, तग ना जेवा तग ना अखी, वे तगा आपे वत्तै, वड़ता गे अवरा कत्तै, लै पाड़ करे भी आहो, कड़ कागल दसे राहो, सुन वेखो लोका एहो विडाण, मन अंधा नाओ सुजान। पौड़ी साहेब होए दयाल कृपा करे, ता साई कार कराए सी, सो सेवक सेवा करे जिसनो हुक्म मनाए सी, हुक्म मन्या होवै परवान, ता खसमै का महल पाए सी, खसमै पावै सो करे, मनहु चिंदिया सो फल पाए सी, ता दरगै पैंदा जाए सी। सलोक महला पहला, गऊ ब्राह्मण कौ कर लावो, गोबर तरण ना जाई, धोती टिका तैं जप माली, धन मलेशां खाई, अंतर पूजा पड़ै कतेबा, संजम तुरका भाई, छोड़ी ले पाखंडा नाम लै जाए तरंदा। महला पहला, मानस खाने करै निवाज, छुरी वगाए नो तिन गल ताग, तिन घर ब्राह्मण पूरै नाद, उना पे आवै ओही साद। कूड़ी रास कूड़ा वापार, कूड़ बोल करै आहार, शर्म धर्म का डेरा दूर, नानक कूड़ रहा भरपूर, मथै टिका तेड़ तोती का खाई, हथ छुरी जगत कसाई, नील वस्त्र पहर होवै परवान, मलेश तान ले पूजै पुराण,
ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੈ ਨਾ ਜਾਣਾ। ਦੇਖੈ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਮਤ ਪਿੱਟੈ ਵੇ ਮਤ ਪਿੱਟੈ, ਇਹੋ ਆਨਾ ਸਾਡਾ ਫਿੱਟੈ। ਤਨ ਫਿੱਟੈ ਫੇੜ ਕਰੇਨ, ਮਨ ਜੂਠੈ ਚੁਲੀ ਭਰੇਨ। ਕਹੋ ਨਾਨਕ ਸੱਚ ਧਿਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈ ਹੈ। ਪੌੜੀ ਚਿੱਤੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਏਂਦਾ। ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ। ਵੱਡ ਹੋ ਵੱਡਾ ਵੱਡ ਮੇਦਨੀ, ਸਿਰੇ ਸਿਰ ਤੰਦੈ ਲਾਏਂਦਾ। ਨਦਰੋ ਪੱਠੀ ਜੇ ਕਰੇ, ਸੁਲਤਾਨਾ ਕਹੋ ਕਰਾਏਂਦਾ। ਦਰ ਮੰਗਣ ਭਿੱਖ ਨਾ ਪਾਏਂਦਾ। ਸਲੋਕ ਮਹੱਲਾ ਪਹਿਲਾ। ਜੇ ਮੋਹਾ ਕਾ ਕਰਮ ਹੈ, ਘਰ ਮੋਹੇ ਪਿਤਰੀ ਦੇ, ਅੱਗੇ ਵਤ ਸਿਆਣੀਐ ਪਿਤਰੀ ਚੋਰ ਕਰੇ। ਵੱਡੀਐ ਹੱਥ ਦਲਾਲ ਕੇ, ਮੁਸਬੀ ਇਹ ਕਰੇ। ਨਾਨਕੇ ਅੱਗੇ ਸੋ ਮਿਲੈ, ਜੇ ਖੱਟੈ ਕਾਲੇ ਦੇ। ਮਹੱਲਾ ਪਹਿਲਾ। ਜਿਉਂ ਜੋਰੂ ਸਿਰ ਨਾਵਣੀ, ਆਵੈ ਵਾਰੋ ਵਾਰ। ਜੂਠੇ ਜੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਸੂਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾ ਧੋਏ। ਸੂਚੇ ਸਹੀ ਨਾਨਕਾ, ਜਿਨ ਮਨ ਵਸਿਆ ਸੋਏ। ਪੌੜੀ ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸਵਾਰਿਆ। ਕੋਠੇ ਮੰਡਪ ਮਾੜੀਆਂ, ਲਾਏ ਬੈਠੇ ਕਰਪਾ ਸਾਰਿਆ। ਚੀਜ ਕਰਨ ਮਨ ਭਾਵਦੇ, ਹਰ ਬੁੱਝਣ ਨਾਹੀ ਹਾਰਿਆ। ਕਰ ਫੁਰਮਾਏ ਸਿਖਾਇਆ, ਵੇਖ ਮਹਿਲਤ ਮਰਨ ਵਿਸਾਰਿਆ। ਜਰੇ ਆਈ ਜੋ ਬਨਹਾਰਿਆ। ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਐ, ਸਭ ਤੈ ਸੂਤਕ ਹੋਏ। ਗੋਹੇ ਅਤੈ ਲੱਕੜੀ, ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ, ਜੀਆਂ ਬਾਜ ਨਾ ਕੋਏ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਐ, ਸੂਤਕ ਪਵੈ ਰਸੋਏ। ਨਾਨਕ ਸੂਤਕੇ ਅਵਨਾ ਉਤਰੈ, ਗਿਆਨੋ ਤਾਰੇ ਧੋਏ। ਮਹੱਲਾ ਪਹਿਲਾ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਅੱਖੀ ਸੂਤਕ ਵੇਖਣਾ, ਪਰਤ ਰਿਹਾ ਪਰ ਤਨ ਰੂਪ। ਕੰਨੀ ਸੂਤਕ ਕੰਨ ਪੈ, ਲਾਏ ਤੁਬਾਰੀ ਖਾਹੇ। ਨਾਨਕ ਹੰਸਾ ਆਦਮੀ, ਬੱਧੇ ਜੰਪੁਰ ਜਾਹੇ। ਮਹੱਲਾ ਪਹਿਲਾ। ਸਭੋ ਸੂਤਕ ਭਰਮ ਹੈ, ਦੂਜੇ ਲੱਗੈ ਜਾਏ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਖਾਣਾ ਪੀਣਾ ਪਵਿੱਤਰ ਹੈ, ਦਿੱਤੋ ਨ ਰਿਜਕ ਸੰਭਾਹੇ। ਨਾਨਕ ਜਿੰਨੀ ਗੁਰਮੁਖ ਬੁੱਝਿਆ, ਤਿੰਨਾ ਸੂਤਕ ਨਾਹੇ। ਪੌੜੀ ਸਤਿਗੁਰ ਵੱਡਾ ਕਰ ਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਪਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਹਿ ਤੁੱਠੈ ਨੌ ਨਿਦ ਪਾਈਆਂ। ਸਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚੇ ਅੱਗੇ ਰੱਖਿਓਨ, ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਹਿ ਜੇਵਿਆ, ਲੱਗਾ ਪੜਨ ਸਲੋਕ। ਕੋਥੀ ਜਾਈ ਸੱਟਿਆ, ਕਿਸ ਇਹੋ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਪਾਪੀ ਸੋਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਹੇ। ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਹੇ। ਮਹੱਲਾ ਪਹਿਲਾ। ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵੀ ਆਹੋ। ਭੰਡੋ ਹੋਵੈ ਦੋਸਤੀ, ਭੰਡੋ ਚੱਲੈ ਰਾਹੋ। ਭੰਡ ਮੁਆ ਭੰਡ ਪਾਲੀਐ, ਭੰਡ ਹੋਵੈ ਬੰਧਾਨ। ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ। ਭੰਡੋ ਹੀ ਭੰਡ ਉਪਜੈ, ਭੰਡੈ ਬਾਜ ਨਾ ਕੋਏ। ਨਾਨਕ ਭੰਡੈ ਬਾਹਿਰਾ, ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਐ, ਭਾਗਾ ਰਤੀ ਚਾਰ। ਨਾਨਕ ਤੇ ਮੁਖੀ ਉਜਲੇ, ਤਿਤ ਸੱਚੈ ਦਰਬਾਰ। ਪੌੜੀ ਸਭ ਕੋ ਆਖੈ ਆਪਣਾ, ਜਿਸ ਨਾਹੀ ਸੋਚਣ ਕੱਢੀਐ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀਐ। ਜਾ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਾਰ ਬਹੰਡੀਐ। ਮੰਦਾ ਕਿਸੈ ਨਾ ਆਖੀਐ, ਪਰ ਅੱਖਰ ਇਹੋ ਬੁੱਝੀਐ। ਮੂਰਖੈ ਨਾਲ ਨਾ ਲੁਜੀਐ। ਸਲੋਕ ਮਹੱਲਾ ਪਹਿਲਾ।
ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਐ ਮੋਹੇ ਥੁੱਕ।

ਦੁਨੀਆਂ ਅੰਦਰ ਫੈਲ, ਅੱਠ ਸੜ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤਿਨ ਨਿਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੈ ਕੀਰੀ, ਬਾਜ ਸੱਚੇ ਨਾਹ। ਦਰਵਾਟ ਉੱਪਰ ਖਰਚ ਮੰਗਾਂ, ਜਬੈ ਦੇ ਤਾਂ ਖਾਹੇ,

ਹੈ, ਦੇਖਿਆ ਕੀਤਾ ਹੈ ਆਪਣਾ ਅੰਤਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ। ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀ ਹੈ। ਸਲੋਕ ਮਹੱਲਾ ਦੂਜਾ। ਏਕ ਨਹੀਂ ਆਸ ਕੀ, ਦੂਜੇ ਲੱਗੇ ਜਾਏ। ਨਾਨਕ ਆਸੇ ਕਾਂਡੀਐ, ਸਦ ਹੀ ਰਹੇ ਸਮਾਏ। ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ। ਆਸਕ ਇਹੋ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਮਹੱਲਾ ਦੂਜਾ। ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ। ਨਾਨਕ ਦੋਵੇਂ ਕੂੜੀਆਂ, ਥਾਇ ਨਾ ਕਾਈ ਪਾਏ ਪੌੜੀ। ਜਿਤ ਸੇਵੈ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀਐ। ਜਿਉਂ ਸਾਹਿਬ ਨਾਲ ਲਾਹਾਰੀਐ, ਤੇ ਵਿਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ। ਸਲੋਕ ਮਹੱਲਾ ਦੂਜਾ। ਚਾਕਰ ਲੱਗੇ ਚਾਕਰੀ, ਨਾਲੇ ਗਰਭਵਾਦ। ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ। ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਮਹੱਲਾ ਦੂਜਾ। ਜੋ ਜੀ ਹੋਏ ਸੋ

ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੇ ਅਰਦਾਸ ਕੂੜ ਕਮਾਣੈ ਕੂੜੋ ਹੋਵੈ ਨਾਨਕ ਸਿਫਤ ਵਿਗਾਸ।

ਆਣ ਨਾ ਸਕੈ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ। ਪੌੜੀ ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ, ਹੁਰਮਤ ਤਿਸਨੋਂ ਅਗਲੀ, ਉਹ ਵਜੋ ਪੇਦੂ ਨਾ ਖਾਏ। ਖਸਮੈ ਕਰੇ ਬਰਾਬਰੀ, ਫਿਰ ਗੈਰ ਤੇ ਅੰਦਰ ਪਾਏ, ਵਜੋ ਗਵਾਏ ਅਗਲਾ।

ਨਾਨਕ ਸੇਵਕ ਕਾਂਢੀ ਹੈ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਾਪਨੀ ਹਰ ਤਾਂ ਕੇ ਪਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹਉ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ।

ਇੱਕ ਨੀ ਦੁੱਧ ਸਮਾਈ ਐ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਤਿੰਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਤਿਸ ਵਿੱਚ ਜੰਤੋ ਪਾਏ ਕਹਿ ਦੇਖੇ ਥਾਪ ਉਥਾਪ ਕਿਸਨੋ ਕਹੀਏ ਨਾਨਕਾ ਸਭ ਕਿਸ ਆਪੇ ਆਪ ਪੌੜੀ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੈ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜੇ ਤਿਸੈ ਰਜਾਏ ਸੁਧ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦੇਵ ਜੀਓ ਰਵਿਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਓ ਪਾਇਆ ਕਮਨ ਕਾਜ ਜਗ ਉਪਜੈ ਬਿਨਸੈ ਕਹੋ ਮੋਹੇ ਸਮਝਾਇਆ ਦੇਵ ਕਰੋ ਦਇਆ ਮੋਹੇ ਮਾਰਗ ਲਾਵੋ ਜਿਤ ਪੈ ਬੰਧਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਹਾਓ ਮਾਇਆ ਫਾਸ ਬੰਦ ਨਹੀਂ ਫਾਰੈ ਆਰ ਮਨ ਸੁਨ ਨਾ ਲੁਕੇ ਆਪਾ ਪਦ ਨਿਰਵਾਣ ਨਾ ਚੀਕੇ ਚੀਨਿਆ ਇਨ ਬਿਦ ਅਭਿਓ ਨਾ ਚੁਕੇ ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ਉਦੈ ਅਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵਲੀਣਾ ਜਿਉਂ ਪ੍ਰਤ ਬਿੰਬ ਬਿੰਬ ਕਉ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ ਆਸਾ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨੇ ਬਗ ਓਏ ਹਰ ਕੇ ਸੰਤਨਾ ਆਖੀਐ ਬਾਨਾਰਸ ਕੇ ਠੱਗ ਐਸੇ ਸੰਤ ਨਾ ਮੋਕੋ ਭਾਵੈ ਡਾਲਾ ਸਿਉ ਭੇਡਾ ਗਟਕਾਵੈ ਰਹਾਓ ਬਸਨ ਮਾਂਜ ਚਰਾਵੈ ਉੱਪਰ ਕਾਠੀ ਤੋਏ ਜਲਾਵੈ ਬਸਦਾ ਖੋਦ ਕਰੈ ਦੋਏ ਚੂਲੇ ਸਾਰੇ ਮਾਣ ਸਿਖਾਵੈ ਓਏ ਪਾਪੀ ਸਦਾ ਫਿਰੈ ਅਪਰਾਧੀ ਮੁੱਖੋਂ ਪਰਸ ਕਹਾਵੈ ਸਦਾ ਸਦਾ ਫਿਰੈ ਅਭਿਮਾਨੀ ਸਗਲ ਘੁੱਟਾਂ ਡੁਬਾਵੈ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜੇ ਸਤਿਗੁਰ ਭੇਟੈ ਪੁਨਰਪ ਜਨਮ ਨਾ ਆਵੈ ਆਸਾ ਬਾਪ ਦਿਲਾਸਾ ਮੇਰੋ ਕੀਨਾ ਸੇ ਸੁਖਾਲੀ ਮੁਖੇ ਮਰਤ ਦੀਨਾ ਤਿਸ ਬਾਪ ਕਹੋ ਕਿਉਂ ਮਨੋ ਵਿਸਾਰੀ ਆ ਗੈ ਗਿਆ ਨਾ ਬਾਜੀ ਹਾਰੀ ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ਪੈਰੋ ਨਹੀਂ ਦਗਲੀ ਲੱਗੈ ਨਾ ਪਾਲਾ ਰਹਾਓ ਬਲ ਤਿਸ ਬਾਪੈ ਜਿਨ ਹਉ ਜਾਇਆ ਪੰਚਾਂ ਤੇ ਮੇਰਾ ਸੰਗ ਚੁਕਾਇਆ ਪੰਚ ਮਾਰ ਪਾਵਾ ਤਲਦੀਨੇ ਹਰ ਸਿਮਰਨ ਮੇਰਾ ਮਨ ਤਨ ਪੀਨੇ ਪਿਤਾ ਹਮਾਰੋ ਵੱਡ ਗੋਸਾਈ ਤਿਸ ਪਿਤਾ ਪਹਿ ਹਾਂ ਕਿਉਂ ਕਰ ਜਾਈ ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਪਾਇਆ ਹਾਂ ਪੂਤ ਤੇਰਾ ਤੂੰ ਬਾਪ ਮੇਰਾ ਏਕੇ ਠਾਹਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰਪ੍ਰਸਾਦ ਮੈਂ ਸਭ ਕੇ ਸੂਝਿਆ ਆਸਾ ਇਕਤ ਪਤਰ ਪਰ ਉਰਕਟ ਕੁਰਕਟ ਇਕਤ ਪਤਰ ਪਰ ਪਾਨੀ ਆਸ ਪਾਸ

0: the call karo 204-772-1313. Canada's number one provider of training, consulting, and software for the transportation industry. ACE, ACI, e-manifest, permits, CTPAT, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ ਹੈ
2: ਬ੍ਰਿਜਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਓਏ ਸੁਣੋ ਸੁਣੋ ਜੀ ਗਰਚਾ ਬ੍ਰੋਸ ਲੈ ਕੇ ਆਏ ਨੇ ਇਸ ਸਮਰ ਦਾ ਸਭ ਤੋਂ ਵੱਡਾ ਕੰਟੈਸਟ
5: 15 ਜੂਨ ਤੋਂ ਸੰਡੇ 16 ਅਗਸਤ ਤੱਕ ਗਰਚਾ ਬ੍ਰੋਸ ਤੋਂ ਸ਼ਾਪਿੰਗ ਕਰੋ
4: ਰਿਸਿਪਟ ਦੇ QR ਕੋਡ ਨੂੰ ਸਕੈਨ ਕਰੋ ਤੇ ਕੰਟੈਸਟ ਵਿੱਚ ਐਂਟਰੀ ਪਾਓ
5: ਜਿੱਤ ਸਕਦੇ ਹੋ ਅਲਾਸਕਾ ਕਰੂਜ਼ 에ਅਰ ਫਲਾਈਟਸ 5 ਸਟਾਰ ਹੋਟਲ ਸਟੇ
4: ਬਾਰਬੀਕਿਊ ਗ੍ਰਿਲਸ ਤੇ ਗਰਚਾ ਬ੍ਰੋਸ ਗਿਫਟ ਕਾਰਡਸ ਹਾਂਜੀ ਪ੍ਰਾਈਜ਼ਸ ਵਰਥ ਥਾਊਜ਼ੈਂਡਸ ਆਫ ਡਾਲਰਸ
5: ਸਮਸਤਾ ਸਵਾਦ ਵੀ ਤੇ ਪ੍ਰਾਈਜ਼ਸ ਦੀ ਬਰਸਾਤ ਵੀ ਸਿਰਫ ਗਰਚਾ ਬ੍ਰੋਸ ਤੇ
4: ਡੋਂਟ ਵੇਟ ਵਿਜ਼ਿਟ ਯੋਰ ਨੀਅਰੈਸਟ ਗਰਚਾ ਬ੍ਰੋਸ ਸਟੋਰ ਗਰਚਾ ਬ੍ਰੋਸ ਸਮਰ ਕੰਟੈਸਟ
5: 15 ਜੂਨ ਤੋਂ 16 ਅਗਸਤ ਫੇਸ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ ਟਰਮਸ ਐਂਡ ਕੰਡੀਸ਼ਨਸ ਅਪਲਾਈ ਸੀ ਆਨਲਾਈਨ ਫੋਰ ਡੀਟੇਲਸ
4: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ ਨਾ ਕਿ ਸਿਰਫ ਕਿਸਮਤ ਨਾਲ ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ ਕਲੀਅਰ ਤੇ ਰਿਜ਼ਲਟ ਓਰੀਐਂਟਡ ਅਪਰੋਚ ਨਾਲ ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ ਕਾਲ 204-979-0786 ਨੂਰਾ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ
6: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਹੈ ਪਰ ਡਰ ਵੀ ਲੱਗਦਾ ਹੈ ਕਿ ਕਿਤੇ ਉਹ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
7: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
5: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ
8: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485-204-510-9485
6: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਹੈ ਪਰ ਡਰ ਵੀ ਲੱਗਦਾ ਹੈ ਕਿ ਕਿਤੇ ਉਹ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
7: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
9: ਤੁਸੀਂ ਸੁਣਨੇ ਹੋ ਵਿਨੀਪੈਗ ਦਾ ਅਸਲੀ ਰੇਡੀਓ
10: ਰੇਡੀਓ ਧਮਾਲ
9: ਰੇਡੀਓ ਧਮਾਲ ਰੇਡੀਓ ਧਮਾਲ

ਸਤਿ ਸ੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਤੁਹਾਡਾ ਆਪਣਾ ਹੋਸਟ ਗੈਵੀ। ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ, ਨਿਗਾਹ ਮਾਰ ਲੈਂਦੇ ਅੱਜ ਦੇ ਦਿਨ ਦੇ ਉੱਤੇ। ਅੱਜ ਹੈਗੀ ਹੈ ਜੀ 20 ਸਾਵਣ ਤੇ ਮੰਗਲਵਾਰ ਦਾ ਦਿਨ ਹੋ ਚੁੱਕਿਆ। ਖਾਧੇ ਨੇ ਬਦਾਮ ਜਿਹਨੇ ਮੰਗਲ ਆ ਉਸੇ ਨੇ ਗੋਡੀਆਂ ਲਵਾਉਣੀਆਂ। ਬਿਲਕੁਲ ਜੀ, ਅੱਜ ਮੰਗਲਵਾਰ ਦਾ ਦਿਨ ਆ ਤੇ 20 ਸਾਵਣ ਹੋ ਚੁੱਕੀ ਆ ਤੇ ਨਿਗਾਹ ਮਾਰ ਲੈਂਦੇ ਵਿਨੀਪੈਗ ਦੇ ਵੈਦਰ ਦੇ ਉੱਤੇ। ਤੇ ਜੇ ਗੱਲ ਕਰਦੇ ਹਾਂ ਵਿਨੀਪੈਗ ਦੇ ਵੈਦਰ ਦੀ, 21 ਡਿਗਰੀ ਟੈਂਪਰੇਚਰ ਜਿਹੜਾ ਵੱਧ ਤੋਂ ਵੱਧ ਆਪਾਂ ਨੋਟ ਕੀਤਾ ਗਿਆ, ਜਾਣੀ ਕਿ 36 ਤੋਂ ਆਪਾਂ ਬਹੁਤ ਪਿੱਛੇ ਜੇ ਆ ਗਏ ਹਾਂ। ਥੋੜ੍ਹਾ ਜਿਹਾ ਟੈਂਪਰੇਚਰ, ਥੋੜ੍ਹੀ ਜਿਹੀ ਰਾਹਤ ਮਿਲੀ ਆ ਸੂਰਜ ਦੇਵਤਾ ਜੀ ਨੇ, ਥੋੜ੍ਹਾ ਜਿਹਾ ਤਰਸ ਖਾ ਲਿਆ ਵਿਨੀਪੈਗ ਵਾਲਿਆਂ ਦੇ, ਜਿਹਨੂੰ ਆਪਾਂ ਮਿੰਨੀ ਪੰਜਾਬ ਕਹਿੰਦੇ ਹਾਂ। ਅਤੇ ਪੰਜਾਬ 'ਚ ਜਿਵੇਂ ਥੋੜ੍ਹੀ ਜਿਹੀ ਰਾਹਤ ਮਿਲੀ ਆ, ਕਹਿੰਦੇ ਫਿਰੋਜ਼ਪੁਰ ਏਰੀਏ 'ਚ ਵੀ ਕੱਲ੍ਹ ਪਰਸੋਂ ਕਹਿੰਦੇ ਬਾਰਿਸ਼ ਹੋ ਗਈ, ਅਤੇ ਫਰੀਦਕੋਟ 'ਚ ਵੀ ਹੋ ਗਈ ਆ, ਅਤੇ ਮੋਗੇ ਵੀ ਥੋੜ੍ਹੀ ਬਹੁਤੀ ਹੋਈ ਆ, ਅਤੇ ਹੋਰ ਕਿੱਥੇ-ਕਿੱਥੇ ਬਾਰਿਸ਼ ਦੇਖਣ ਨੂੰ ਮਿਲੀ ਆ, ਕਿੱਥੇ-ਕਿੱਥੇ ਨਹੀਂ ਹੋਈ। ਤੁਸੀਂ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ, ਕਿਉਂਕਿ ਸੁਬਾਹ-ਸੁਬਾਹ ਤੁਸੀਂ ਕਾਲ ਕੀਤੀ ਹੋਣੀ ਆ ਮੰਮੀ ਡੈਡੀ ਨੂੰ, ਦਾਦਾ ਦਾਦੀ ਨਾਲ ਗੱਲਬਾਤ ਕੀਤੀ ਹੋਣੀ ਆ, ਅਤੇ ਉਹਨਾਂ ਨੇ ਦੱਸਿਆ ਹੋਣਾ ਕਿ ਕਿੱਥੇ-ਕਿੱਥੇ ਬਾਰਿਸ਼ ਹੋ ਗਈ ਆ ਅਤੇ ਕਿੱਥੇ-ਕਿੱਥੇ ਹੋਣ ਵਾਲੀ ਆ। ਅਤੇ ਗੱਲ ਕਰਦੇ ਆਪਾਂ ਵਿਨੀਪੈਗ ਦੇ ਵੈਦਰ ਦੀ, ਥੋੜ੍ਹੀ ਜਿਹੀ ਰਾਹਤ ਮਿਲੀ ਆ, ਥੋੜ੍ਹੇ-ਥੋੜ੍ਹੇ ਬੱਦਲ ਸਕੂਨ ਵਾਲੇ ਆਏ ਨੇ। ਕਈਆਂ ਨੇ ਬੀਚ 'ਤੇ ਜਾ ਕੇ ਕੱਲ੍ਹ ਪਿਕਨਿਕਾਂ ਵੀ ਮੰਗਣ ਵਾਲੀਆਂ ਨੇ, ਜਿਹੜਾ ਲੌਂਗ ਵੀਕਐਂਡ ਸੀਗਾ ਇੰਜੋਏ ਕੀਤਾ, ਅਤੇ ਤੁਸੀਂ ਵੀ ਅੱਜ ਸਾਡੇ ਨਾਲ ਇੰਜੋਏ ਕਰੋਗੇ 1 ਵਜੇ ਤੋਂ ਲੈ ਕੇ 3 ਵਜੇ ਤੱਕ, ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਬਹੁਤ ਸਪੈਸ਼ਲ ਰਹਿਣ ਵਾਲਾ, ਕਿਉਂਕਿ ਅੱਜ ਆਪਾਂ ਕੁਝ ਧਾਰਮਿਕ ਗੱਲਾਂ ਵੀ ਕਰਨੀਆਂ, ਆਪਾਂ ਕੁਝ ਧਾਰਮਿਕ ਟੌਪਿਕ ਨੇ ਉਹਨਾਂ 'ਤੇ ਗੱਲਬਾਤ ਕਰਾਂਗੇ, ਅਤੇ ਨਾਲੇ ਮਾਂ ਧੀ ਦੇ ਰਿਸ਼ਤੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਅੱਜ ਦਾ ਸਪੈਸ਼ਲ ਸ਼ੋਅ ਰਹੂਗਾ। ਅਤੇ ਕਿਉਂ ਰਹੂਗਾ ਇਹ ਤੁਹਾਨੂੰ ਥੋੜ੍ਹਾ ਜਿਹਾ ਹਿੰਟ ਮੈਂ ਹਫ਼ਤਾ ਪਹਿਲਾਂ ਦੇਤਾ ਸੀਗਾ, ਅਤੇ ਅੱਜ ਦਾ ਸ਼ੋਅ ਜਿਹੜਾ ਰਹੂਗਾ ਉਹਦੇ ਬਾਰੇ ਆਪਾਂ ਗੱਲਬਾਤ ਅੱਗੇ ਬਾਅਦ 'ਚ ਕਰਾਂਗੇ। ਪਹਿਲਾਂ ਨਿਗਾਹ ਮਾਰ ਲੈਂਦੇ ਥੋੜ੍ਹੀ ਜਿਹੀ ਅੱਜ ਦੇ ਦਿਨ ਦੇ ਉੱਤੇ। ਅੱਜ 30% ਬਾਰਿਸ਼ ਦੇ ਚਾਂਸ ਆ, ਅਤੇ ਆਪਾਂ ਰੱਬਰ ਰੱਬਾ ਮੀਂਹ ਵਰਸਾ ਕਹਿ ਕੇ ਬਾਰਿਸ਼ ਪਵਾ ਲੈਣੀ ਆ। ਅਤੇ ਉਸ ਤੋਂ ਪਹਿਲਾਂ ਆਪਾਂ ਨਿਗਾਹ ਮਾਰ ਲਈਏ ਅੱਜ ਦੀ ਹਵਾ ਦੀ ਰਫ਼ਤਾਰ ਦੇ ਉੱਤੇ। 36 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ, ਜਾਣੀ ਕਿ ਠੰਡੀਆਂ ਮਿੱਠੀਆਂ ਵਿਨੀਪੈਗ ਦੇ ਵਿੱਚ ਹਵਾਵਾਂ ਦੇਖਣ ਨੂੰ ਮਿਲਣੀਆਂ। ਜੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਸ਼ੀਸ਼ਾ ਥੋੜ੍ਹਾ ਜਿਹਾ ਖੋਲ੍ਹ ਲਿਓ, ਅੱਜ ਏ ਸੀ ਬੰਦ ਕਰ ਲਿਓ, ਕਿਉਂਕਿ ਜਿਹੜਾ ਨੈਚੁਰਲ ਹਵਾ ਦਾ ਅੱਜ ਜਿਹੜਾ ਆਨੰਦ ਮਿਲਣਾ ਨਾ ਜਿਹੜਾ ਰੋਡ ਦੇ ਉੱਤੇ, ਉਹਦਾ ਆਨੰਦ ਹੀ ਕੁਝ ਵੱਖਰਾ ਹੋਣਾ। ਅਤੇ ਸਰਪੰਚ ਸਾਹਿਬ ਸਹਿਮਤ ਹੋ ਚੁੱਕੇ ਨੇ, ਦਿਲਾਂ ਦੀ ਬਰਸਾਤ ਕਰ ਰਹੇ ਨੇ ਅਤੇ ਸ਼ੇਅਰ ਕਰ ਰਹੇ ਨੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ। ਅਤੇ ਬਹੁਤ ਸਾਰੇ ਆਪਣੇ ਕਮੈਂਟ ਤੁਹਾਡੇ ਆਲਰੇਡੀ ਟਿਕਟੋਕ 'ਤੇ ਆ ਚੁੱਕੇ ਨੇ, ਟਿਕਟੋਕ 'ਤੇ ਵੀ ਆਪਾਂ ਲਾਈਵ ਹੋ ਚੁੱਕੇ ਹਾਂ। ਰਾਜਾ ਜੀ ਨੇ ਸਤਿ ਸ਼੍ਰੀ ਅਕਾਲ ਬੁਲਾਤੀ ਹੈ, ਕਿਆ ਬਾਤ ਹੈ ਜੀ। ਮੈਂ ਕਹਿੰਦਾ ਕਿ 1 ਵਜੇ ਸਾਰੇ ਜਣੇ ਐਨ ਤਿਆਰ ਬਾਰ ਤਿਆਰ ਹੋ ਕੇ ਬੈਠ ਜਾਂਦੇ ਨੇ ਕਿ ਟਿਕਟੋਕ ਦੇ ਉੱਤੇ ਲਾਈਵ ਆ ਜਾਣਾ ਰੇਡੀਓ ਧਮਾਲ ਦੀ ਫੈਮਿਲੀ ਨੇ। ਸਾਰਿਆਂ ਨੂੰ ਠੰਡਾ ਠੰਡਾ ਮਿੱਠਾ ਜਿਹਾ ਨਿੱਘਾ ਨਿੱਘਾ ਜਿਹਾ ਸਵਾਗਤ ਕਰਦੇ ਹਾਂ ਜੀ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ। 6:02 ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ, ਅਤੇ 9:06 ਤੇ ਆਪਾਂ ਨੂੰ ਬਾਏ ਬਾਏ ਕਹਿਣਗੇ।

0: ਗੱਲ ਕਰਦੇ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ 33 degree ਟੈਂਪਰੇਚਰ ਜਿਹੜਾ ਰਾਤ ਦਾ ਨੋਟ ਕੀਤਾ ਗਿਆ ਤੇ ਸੁਬਹਾ ਦਾ ਵੀ 33 degree ਤੇ ਆਫਟਰਨੂਨ ਦਾ ਵੀ 33 degree 33 ਕਹਿੰਦੇ 33 ਹੋਇਆ ਪਿਆ ਤਿੰਨ ਜੋੜ ਤੇ ਡਬਲ 3 ਹੋਏ ਪਏ ਨੇ ਜਾਣੀ ਕਿ ਵੈਦਰ ਕਾਫੀ ਘੈਂਟ ਦਾ ਹੋ ਚੁੱਕਿਆ ਉੱਥੇ ਵੀ ਤੇ ਓਟਾਵਾ 'ਚ ਕਹਿੰਦੇ 28 degree ਹੋ ਚੁੱਕਿਆ ਤੇ ਪੰਜਾਬ 12 ਵਾਲੇ ਦੱਸ ਰਹੇ ਨੇ ਓਟਾਵਾ 'ਚ ਵੀ ਕਹਿੰਦੇ ਟੈਂਪਰੇਚਰ ਜਿਹੜਾ ਥੋੜ੍ਹਾ ਜਿਹਾ ਡਾਊਨ ਆਇਆ 28 ਹੋ ਚੁੱਕਿਆ ਕੋਈ ਨਹੀਂ ਜੀ ਉੱਥੇ ਵੀ ਆਪਾਂ ਦਵਾਵਾਂ ਕਰਾਂਗੇ ਥੋੜ੍ਹਾ ਹੋਰ ਘੈਂਟ ਵੈਦਰ ਆ ਜਾਵੇ ਘੁੰਮਣ ਫਿਰਨ ਵਾਲਾ ਵੈਦਰ ਆ ਜਾਵੇ ਜਿਹੜਾ ਆਪਾਂ ਹੋਪ ਕਰ ਰਹੀ ਸੀ ਕਾਫੀ ਟਾਈਮ ਤੋਂ ਕਿ ਸਾਉਣ ਦੇ ਮਹੀਨੇ ਦੇ ਵਿੱਚ ਜਿਹੜਾ ਘੈਂਟ ਘੈਂਟ ਵੈਦਰ ਹੁੰਦਾ ਸਾਉਣ ਦੇ ਮਹੀਨੇ ਦਾ ਨਾਮ ਸਾਉਣ ਕਿਉਂ ਪਿਆ ਤੇ ਕਿਉਂ ਮਨਾਇਆ ਜਾਂਦਾ ਇਹਦੇ ਬਾਰੇ ਵੀ ਅੱਜ ਆਪਾਂ ਡਿਟੇਲ ਦੇ ਵਿੱਚ ਗੱਲਾਂ ਕਰਾਂਗੇ ਤਾਂ ਕਰਕੇ ਅੱਜ ਦਾ ਪ੍ਰੋਗਰਾਮ ਬਹੁਤ ਸਪੈਸ਼ਲ ਰਹਿਣ ਵਾਲਾ ਤਾਂ ਸਭ ਤੋਂ ਪਹਿਲਾਂ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸ਼ਾਲਨੀ ਜੀ ਵੈਲਕਮ ਕਰਦੇ ਹਾਂ ਅਸੀਂ ਰੇਡੀਓ ਧਮਾਲ ਦੇ ਉੱਤੇ
1: ਜੀ ਸਤਿ ਸ਼੍ਰੀ ਅਕਾਲ ਰਾਧੇ ਰਾਜੇ ਜੀ ਸਾਰਿਆਂ ਨੂੰ
0: ਤੇ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਦੇ ਦੇਈਏ ਅੱਜ ਦੇ ਜਿਹੜੇ ਟੋਪਿਕ ਹੋਣਗੇ ਉਹ ਸਾਰੇ ਆਪਾਂ ਇਹਨਾਂ ਨਾਲ ਡਿਸਕਸ਼ਨ ਕਰਾਂਗੇ ਆਪਾਂ ਨੂੰ ਆਂਸਰ ਕਰਦੇ ਰਹਿਣਗੇ ਇੱਕ ਮਾਨਸੀ ਦੇ ਰਿਸ਼ਤੇ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਸਾਵਣ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਸਾਵਣ ਦਾ ਮਹੀਨਾ ਕਿਉਂ ਮਨਾਇਆ ਜਾਂਦਾ ਅਤੇ ਕਿਉਂ ਸਪੈਸ਼ਲ ਆ ਅਤੇ ਬਣੇ ਰਹੋ ਪ੍ਰੋਗਰਾਮ ਦੇ ਨਾਂ 'ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਉ ਤਾਂ ਕਿ ਅੱਗੇ ਦੇ ਅੱਗੇ ਆਪਣੀ ਜਿਹੜੀ ਅੱਜ ਦੀ ਸਪੈਸ਼ਲ ਜਿਹੜੇ ਗੈਸਟ ਆਏ ਹੋਏ ਨੇ ਅਤੇ ਉਹਨਾਂ ਦੇ ਨਾਲ ਜਿਹੜੀ ਵੀ ਗੱਲਬਾਤ ਹੁੰਦੀ ਆ ਵੱਧ ਤੋਂ ਵੱਧ ਉਹ ਸੁਣ ਸਕਣ ਕਿਉਂਕਿ ਬਹੁਤ ਸਾਰੀਆਂ ਨੌਲੇਜ ਇਨਫੋਰਮੇਸ਼ਨ ਵਾਲੀਆਂ ਅੱਜ ਗੱਲਾਂ ਬਾਤਾਂ ਹੋਣਗੀਆਂ ਬਣੇ ਰਹੋ ਪ੍ਰੋਗਰਾਮ ਦੇ ਨਾਲ ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਵਿਨੀਪੈਗ ਦੇ ਵਿੱਚ ਮਨੋਹਰ ਸਵੀਟ ਰੈਸਟੋਰੈਂਟ ਖੁੱਲ੍ਹ ਚੁੱਕਿਆ ਜੀ ਜੇ ਪਿਓਰ ਵੈਜੀਟੇਰੀਅਨ ਤੁਸੀਂ ਰੈਸਟੋਰੈਂਟ ਲੱਭ ਰਹੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਦੇ ਅਕੋਰਡਿੰਗ ਵੀ ਕਸਟਮ ਵੀ ਕੇਕ ਕਰਾ ਸਕਦੇ ਹੋ ਅਤੇ ਬਰਥਡੇ ਕੇਕ ਦੇ ਲਈ ਸਪੈਸ਼ਲ ਜਾਣੇ ਵੀ ਜਾਂਦੇ ਨੇ 7 ਦਿਨ ਓਪਨ ਨੇ ਜੀ 11 ਤੋਂ ਲੈ ਕੇ 11 ਤੱਕ ਜੇ ਤੁਸੀਂ ਕੈਟਰਿੰਗ ਕਰਾਉਣੀ ਹੋਵੇ ਕਿਸੇ ਵੀ ਈਵੈਂਟ ਦੀ ਉਹ ਵੀ ਕਰਾ ਸਕਦੇ ਹੋ ਅਤੇ ਚਾਈਨੀਜ਼ ਵਰਾਇਟੀ ਦਾ ਬਹੁਤ ਸਾਰਾ ਫੂਡ ਇਹਨਾਂ ਕੋਲ ਮਿਲ ਜਾਂਦਾ ਅਤੇ ਸਪੈਸ਼ਲ ਆਫਰ ਵੀ ਚੱਲ ਰਹੀ ਹੈ 3.99 ਦੀ ਚਾਹ ਦੇ ਨਾਲ ਸਮੋਸੇ ਜਿਹੜੇ ਰੇਡੀਓ ਤੋਂ ਮਾਦੇ ਲਿਸਨਰ ਨੇ ਸਪੈਸ਼ਲ ਉਹਨਾਂ ਲਈ ਚੱਲ ਰਹੀ ਹੈ ਆਫਰ 29.85 ਰੁਪਏ ਮਹੀਨਾ ਆਈ ਅਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਤੇ ਫਰੈਸ਼ ਸਵੀਟਸ ਜਿਹੜੀਆਂ ਡੇਲੀ ਤਿਆਰ ਕਰਦੇ ਨੇ ਅਤੇ ਇਸ ਟਾਈਮ ਹਾਇਰਿੰਗ ਵੀ ਕਰ ਰਹੇ ਜੇ ਤੁਸੀਂ ਪਾਰਟ ਟਾਈਮ ਜਾਂ ਫੁੱਲ ਟਾਈਮ ਜੋਬ ਵੀ ਲੱਭ ਰਹੇ ਹੋ ਤਾਂ ਤੁਹਾਨੂੰ ਦੱਸ ਗਿਆ ਕਿ ਤੁਸੀਂ ਬੈਸਟ ਆਪਸ਼ਨ ਮਨੋਹਰ ਸਵੀਟ ਰੈਸਟੋਰੈਂਟ 'ਤੇ ਵਿਜ਼ਿਟ ਕਰਕੇ ਜੋਬ ਵੀ ਲੈ ਸਕਦੇ ਹੋ 204-505-3417 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਅੱਜ ਦਾ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਕਹਿੰਦਾ ਸਾਉਣ ਦਾ ਮਹੀਨਾ ਚੱਲ ਰਿਹਾ ਸ਼ਾਲਨੀ ਜੀ ਅਤੇ ਉਹਦੇ 'ਤੇ ਆਪਾਂ ਗੱਲਬਾਤ ਸਟਾਰਟ ਕਰਦੇ ਹਾਂ ਕਿ ਸਾਉਣ ਦਾ ਮਹੀਨਾ ਕਿਉਂ ਸਪੈਸ਼ਲ ਆ ਅਤੇ ਇਹਦੇ ਕੀ ਅਜੇ ਇਤਿਹਾਸਕ ਪੱਖੋਂ ਆਪਾਂ ਗੱਲਬਾਤ ਕਰਦੇ ਹਾਂ ਜੇ ਕੀ ਰਿਹਾ ਇਹਦਾ ਰੌਚਕ ਕੀ ਆ ਇੰਟਰਸਟਿੰਗ ਜੀ ਗੱਲ ਦੱਸੋ ਸਾਨੂੰ
1: ਜੀ ਜੈਸੇ ਸਭ ਕੋ ਪਤਾ ਹੀ ਹੈ ਕਿ ਸਾਵਨ ਕਾ ਮਹੀਨਾ ਚੱਲ ਰਿਹਾ ਹੈ ਬੇਸਿਕਲੀ ਸਾਵਨ ਕਾ ਮਹੀਨਾ ਸਭੀ ਕੋ ਮਾਲੂਮ ਹੈ ਸ਼ਿਵ ਜੀ ਸੇ ਰਿਲੇਟ ਕਰਤਾ ਹੈ
0: ਓਕੇ
1: ਸਭ ਯਹੀ ਸੋਚਦੇ ਹੈ ਕਿ ਬਸ ਸ਼ਿਵ ਜੀ ਸੇ ਜਾਂ ਬਾਰਿਸ਼ ਹੋ ਗਈ ਤੋ ਹਮ ਸਾਵਨ ਕਾ ਮਹੀਨਾ ਕਹਿ ਦੇਤੇ ਹੈ
0: ਹਾਂਜੀ
1: ਬਟ ਜੋ ਸਾਵਨ ਕਾ ਅਸਲੀ ਨੇਮ ਥਾ ਵੋ ਥਾ ਸ਼ਰਾਵਨ ਮਾਸ
0: ਸ਼ਰਾਵਨ
1: ਮਾਸ
0: ਸ਼ਰਾਵਨ ਮਾਸ ਕਾ ਓਕੇ
1: ਮਤਲਬ ਹਿੰਦੂ ਮਾਨਤਾਓ ਮੇ ਯਹ ਸ਼ਰਾਵਨ ਮਾਸ ਹੈ ਜੋ ਸ਼ਿਵ ਜੀ ਕੋ ਸਮਰਪਿਤ ਹੈ
0: ਓਕੇ
1: ਤੋ ਸਭ ਹਮ ਲੋਕ ਜਾਤੇ ਹੈ ਤੋ ਯਹ ਸਾਵਨ ਕਾ ਮਹੀਨਾ ਸ਼ਰਾਵਨ ਸੇ ਸਾਵਨ ਤੱਕ ਪਹੁੰਚ ਗਿਆ
0: ਓਕੇ
1: ਔਰ ਸ਼ਾਇਦ ਬਹੁਤ ਸਾਰੇ ਲੋਕ ਜਾਣਦੇ ਵੀ ਹੋਣਗੇ ਕਿ ਇਹ ਸ਼ਰਾਵਨ ਮਾਸ ਜੋ ਹਮਾਰਾ ਸ਼ੁਰੂ ਹੁਆ ਸ਼ਿਵਲਿੰਗ ਕੋ ਲੇਕਰ ਜਿਸਪੇ ਹਮ ਸ਼ਿਵ ਜੀ ਕਾ ਅਭਿਸ਼ੇਕ ਕਰਤੇ ਹੈ ਜਲ ਅਭਿਸ਼ੇਕ ਕਰਤੇ ਹੈ ਵੋ ਹਮ ਕਾਫੀ ਲੋਕ ਜਾਣਦੇ ਹੋਣਗੇ ਕਿ ਕਿਉਂ ਕਰਤੇ ਹੈ ਬਟ ਮੁਝੇ ਲਗਤਾ ਹੈ ਬਹੁਤ ਸਾਰੇ ਲੋਕ ਹੋਣਗੇ ਜੋ ਨਹੀਂ ਵੀ ਜਾਣਦੇ ਹੋਣਗੇ
0: ਹਾਂ ਮੈਨੂੰ ਇੰਨਾ ਪਤਾ ਵੀ ਉੱਥੇ ਜਾਂ ਲੱਸੀ ਜਾਂ ਦੁੱਧ ਚੜਾਉਂਦੇ ਨੇ ਪਰ ਕਿਉਂ ਚੜਾਉਂਦੇ ਨੇ ਰੀਜ਼ਨ ਸਾਨੂੰ ਵੀ ਨਹੀਂ ਪਤਾ
1: ਜੈਸੇ ਹਮਾਰੀ ਹਿੰਦੂ ਮਾਨਤਾਓ ਮੇ ਹੈ ਹਮਾਰਾ ਸਮੁੰਦਰ ਮੰਥਨ ਹੁਆ ਥਾ ਜਬ ਸਮੁੰਦਰ ਕਾ ਮੰਥਨ
0: ਓਕੇ ਸਮੁੰਦਰ ਕਾ ਮੰਥਨ
1: ਯੈਸ ਜੈਸੇ ਕਹਤੇ ਨਾ ਜਬ ਹਮਨੇ ਮੱਖਣ ਨਿਕਾਲਨਾ ਹੋਤਾ ਹੈ ਤੋ ਮਧਾਨੀ ਸੇ ਮਧਤੇ ਹੈ ਨਾ
0: ਹਾਂਜੀ ਹਾਂਜੀ
1: ਤੋ ਉਸਕੋ ਮੰਥਨ ਬੋਲਤੇ ਹੈ
0: ਅੱਛਾ ਓਕੇ
1: ਤੋ ਵੋ ਸਮੁੰਦਰ ਮੰਥਨ ਹੁਆ ਥਾ
0: ਓਕੇ
1: ਤੋ ਉਸੀ ਤਰ੍ਹਾਂ ਸੇ ਤਬ ਜਬ ਦੇਵਤਾਓਂ ਕਾ ਔਰ ਰਾਕਸ਼ਸੋਂ ਕਾ ਆਪਸ ਮੇ ਯੁੱਧ ਚੱਲ ਰਿਹਾ ਥਾ ਉਸ ਦੌਰਾਨ ਯੇ ਸਮੁੰਦਰ ਮੰਥਨ ਕੀਆ ਗਿਆ ਥਾ ਕਿਉਂਕਿ ਦੇਵਤਾਓਂ ਕੋ ਲਗਤਾ ਥਾ ਕਿ ਜੀ ਹਮ ਸੁਪੀਰੀਅਰ ਹੈ ਰਾਕਸ਼ਸੋਂ ਕੋ ਲਗਤਾ ਥਾ ਕਿ ਨਹੀਂ ਹਮ ਹੈ ਸੁਪੀਰੀਅਰ ਤੋ ਉਨਕੋ ਯਹੀ ਥਾ ਕਿ ਨਹੀਂ ਦੋਨੋਂ ਮੇ ਸੇ ਸੁਪੀਰੀਅਰ ਕੌਣ ਹੈ ਤੋ ਬਸ ਸਭ ਕੋ ਯਹੀ ਥਾ ਤੋ ਇਸ ਲਈ ਸ਼ਿਵ ਜੀ ਨੇ ਕਿਹਾ ਕਿ ਹਮ ਸਮੁੰਦਰ ਮੰਥਨ ਕਰੇਂਗੇ ਉਸਮੇ ਸੇ ਜੋ ਵੀ ਚੀਜ਼ੇ ਉਸਮੇ ਸੇ ਨਿਕਲੇਂਗੀ ਸਮੁੰਦਰ ਮੰਥਨ ਮੇ ਉਸਮੇ ਸੇ ਮੇਨ ਥਾ ਇੱਕ ਅੰਮ੍ਰਿਤ ਨਿਕਲਣਾ ਉਸ ਅੰਮ੍ਰਿਤ ਕੋ ਪੀਨੇ ਸੇ ਸਭੀ ਨੇ ਜੋ ਹੈ ਵੋ ਅਮਰ ਹੋ ਜਾਣਾ ਥਾ
0: ਅੱਛਾ
1: ਤੋ ਲੇਕਿਨ ਸਮੁੰਦਰ ਮੰਥਨ ਅਕੇਲੇ ਨਹੀਂ ਕੀਆ ਜਾ ਸਕਤਾ ਥਾ
0: ਓਕੇ
1: ਕਿਉਂਕਿ ਸਮੁੰਦਰ ਹੈ ਆਪ ਪਤਾ ਹੈ ਕਿਤਨਾ ਵਿਸ਼ਾਲ ਹੋਤਾ ਹੈ ਸਮੁੰਦਰ ਉਸਕੋ ਹਮ ਅਕੇਲੇ ਮੰਥਨ ਨਹੀਂ ਕਰ ਸਕਤੇ
0: ਹਾਂਜੀ
1: ਉਸਕੇ ਲੀਏ ਉਨਕੋ ਰਾਕਸ਼ਸੋਂ ਕਾ ਸਹਿਯੋਗ ਚਾਹੀਏ ਥਾ
0: ਅੱਛਾ
1: ਇਸ ਲੀਏ ਉਨ੍ਹੋਂਨੇ ਕਿਹਾ ਕਿ ਆਪਕੋ ਦੇਵਤਾਓਂ ਕੋ ਆਦੇਸ਼ ਦੀਆ ਕਿ ਪਹਿਲੇ ਆਪਕੋ ਰਾਕਸ਼ਸੋਂ ਕੋ ਆਪਣੇ ਸਾਥ ਮਿਲਾਨਾ ਹੋਗਾ ਸਮੁੰਦਰ ਮੰਥਨ ਕੋ ਕਰਨੇ ਕੇ ਲੀਏ
0: ਓਕੇ
1: ਤੋ ਠੀਕ ਹੈ ਵੈਸੇ ਤੋ ਰਾਜ ਉਨਕੇ ਆਪਸ ਮੇ ਬਨਤੀ ਨਹੀਂ ਥੀ ਬਟ ਕਹਤੇ ਹੈ ਨਾ
0: ਹਾਂ ਉਹੀ ਤਾਂ ਬਈ ਐਂਟੀ ਨੇ ਇੱਕ ਦੂਜੇ ਦੇ ਉਹ ਤਾਂ
1: ਯੈਸ ਯੈਸ ਬਟ ਇਹ ਥਾ ਕਿ ਨਹੀਂ ਬਸ ਸਭ ਕੋ ਥਾ ਕਿ ਅਮਰ ਹੋਣਾ ਹੈ
0: ਹਾਂਜੀ
1: ਤੋ ਫਿਰ ਉਨਕੋ ਰਾਕਸ਼ਸੋਂ ਕੋ ਵੀ ਲਾਲਚ ਆ ਗਿਆ ਕਿ ਅਮਰ ਹੋਣਾ ਹੈ ਤੋ ਹਮ ਵੀ ਕਰ ਲੇਂਗੇ ਸਾਥ ਮੇ ਕਿ ਮੰਥਨ ਮੇ ਜੋ ਵੀ ਚੀਜ਼ੇ ਨਿਕਲਨੀ ਥੀ
0: ਹਾਂਜੀ
1: ਵੋ ਬੇਸਿਕਲੀ ਯੂਜ਼ ਕਰਨੀ ਥੀ
0: ਓਕੇ
1: ਤੋ ਵੋ ਅੰਮ੍ਰਿਤ ਕੇ ਕਰਕੇ ਯੇ ਸਮੁੰਦਰ ਮੰਥਨ ਹੁਆ ਤੋ ਜਬ ਸਮੁੰਦਰ ਮੰਥਨ ਹੁਆ ਤੋ ਸਭ ਸੇ ਪਹਿਲੇ ਉਸਮੇ ਸੇ ਨਿਕਲਾ ਹੀ ਵਿਸ਼
0: ओके
1: और वो ही विष जो हलाहल विष था जो हमारे शिव ने पिया था।
0: अच्छा सब तो पहला जेड़ा जो भी चीज निकली सी
1: निकली थी वो सबसे पहले हलाहल विष था।
0: ओके जहर सा मतलब
1: और वो इतना मतलब हलाहल विष आप कह सकते हैं कि वो उसका तेज इतना था उसका ताप इतना था कि कोई भी उसको ले नहीं सकता था।
0: ओके पर वो लेनी पैनी सी जो भी चीज आंदी है
1: ये तो शर्त थी ना पहले।
0: ओके पहली शर्त ये सी जो भी निकलेगा वो लेना पड़ेगा
1: वो लेना पड़ेगा।
0: ओके
1: यस तो वो बस जब शिव निकला तो फिर वो जो विष था
0: हाँ जी
1: वो हमारे शिव ने लिया।
0: ओके
1: वो उन्होंने और आप देखेंगे उसी के बाद जब वो शिव ने जब लिया तो उनका यहाँ पे कंठ जो है वो नीला है।
0: ओके ताई नीलकंठ कहते हैं
1: क्योंकि उन्होंने इतने ही रोक गया।
0: अच्छा
1: यस मतलब वो जो विष है वो उनके यहाँ पे ही यहीं पे रुका है उन्होंने अंदर नहीं लिया।
0: okay.
1: बट उन्होंने सभी की भलाई के लिए कह लो कि उन्होंने वो विष खुद पिया।
0: ओके सबनु बचाता तो ये आप कुर्बानी देती। ओके
1: महादेव कहते हैं ना कि भला करो तो ही है।
0: बिल्कुल बिल्कुल
1: तो बस वो जब विष लिया तो उसका जो ताप था वो इतना ज्यादा था कि वो असहनीय था।
0: अच्छा
1: हाँ उसको सहन करना मतलब आसान नहीं था।
0: हाँ जी।
1: तो उस टाइम पे उसका ताप इतना बढ़ गया कि वे विचलित हो रहे थे शिव जी।
0: ओके
1: तो उनको ताप को कम करने के लिए जितने भी वहाँ देवता थे उन सब ने वही समुन्दर से जल लेके शिव जी पर अर्पित किया।
0: ओके
1: तो वहीं से ही वो शुरुआत हुई कि हम शिवलिंग पे जल अभिषेक करते हैं।
0: ओके
1: तो वो देवताओं ने भी किया और असुरों ने भी किया।
0: क्या बात है
1: उस टाइम पे सभी ने ही मिलकर वहाँ पे उनके ऊपर जल डाला कि उनका ताप थोड़ा कम उनके शरीर का ताप कम जाए।
0: तो ये चीज सावन दे महीने चो ही सी।
1: यस तो वो सावन का महीना
0: कीना दस्या सी तुसी एदा
1: श्रावण मास।
0: श्रावण मास अच्छा सावन दे महीने दा पहला ना श्रावण मास सीगा
1: हिंदू धर्म में इसको श्रावण मास कहते।
0: ओके ते तां मतलब चढ़ाई जांदा सीगा पानी हुण तां सावन दे महीने च पवित्र मन्ने जांदा जे भाई शिव जी
1: ते तुसी ज्यादा इंपोर्टेंट हो जाता है।
0: ओके ओके
1: ये महीना ज्यादा उनको प्रिय है
2: क्योंकि हम यूपी में रहते थे तो हमें ज्यादा पता है वहाँ कांवड़ यात्रा चलती है जी।
1: कांवड़ यात्रा बिल्कुल सही कह रहे हैं आप।
2: और उनके लिए बड़े कैंप लगाए जाते हैं उनके आराम के लिए उनकी सेवा पानी के लिए जगह जगह कैंप लगाए जाते हैं।
1: कांवड़
2: पे चढ़ने के लिए भी ऊपर फ्रेम होते हैं जी कांवड़ नीचे नहीं रखते।
1: जी बिल्कुल सही कह रहे हैं आप।
2: हाँ जी तो हम भी उसमें शामिल होते थे क्योंकि हमारे जीटी रोड के कितने ही यानी हमारा हरिद्वार से लगभग 150 किलोमीटर पड़ता था शायद।
1: अच्छा तुसी हरिद्वार तो
2: नहीं हरिद्वार के पास ही थे जी 150 किलोमीटर लेके कांवड़ यात्रा रोड से निकलती है ना बहुत हमारे यहाँ रश रहता है जी।
1: समझ गई क्योंकि एक्चुअली ऐसी
2: पुलिस भी ट्रैफिक बंद कर देते है जहाँ कांवड़ निकलते हैं पुलिस भी उन दिनों ट्रैफिक बंद कर देती है जी।
1: जी जी
2: तो बड़ा अच्छा महसूस होता है जी वहाँ पर।
1: बिल्कुल
2: और जो हमारा शहर है वहाँ भी एक सिद्धेश्वर मंदिर है जी सिद्धेश्वर मंदिर
1: जी
2: उसकी बड़ी मशहूर है जी और नेपाल का राजा भी वहाँ सावन के महीने में मत्था टेकने आता था
1: जी जी जी।
2: अब तो नहीं आता लेकिन बताते हैं कि नेपाल का राजा जो पुराने राजा थे जब वहाँ राजा महाराजाओं का शासन था तो वो यहाँ आते थे जी हर सावन में।
1: जी जी जी आपको पता है ये कांवड़ यात्रा क्यों शुरू हुई थी?
2: ये गंगा जल चढ़ाते हैं जी शिव जी अपने जो जिनका भी कोई जैसे अपनी को मन्नत मान लेते हैं या क्या वहाँ से कांवड़ ला के गंगा जल शिव जी के ऊपर अर्पण करते हैं शिवलिंग पर।
1: बिल्कुल सही कह रहे हैं आप।
2: पर ये नहीं पता कि क्यों ये आप बताना विस्तार से।
1: हाँ ये जो सबसे
2: और मेरी गैवी जी से बात कराना है कि
0: जी, हाँ जी हाँ जी बिल्कुल जी सुन रहे हैं जी मैं।
2: हाँ जी गैवी जी कल तक तुसी पता नहीं मेरा फोन ही ब्लॉक करता सीगा।
0: नहीं नहीं कल सारिया कॉल लेंदे रहे हैं
2: आप। कल तो मैं इन्ना मनाया हार थक के मैं अखीर 5 मिनट बाद बंद करता है।
0: ओके पता नहीं कोई नेचुरल फोन शायद कोई प्रॉब्लम हुई होगी
2: आज होगी मैं हूं कल मनावांगे ते मैं ता एक कल कहना सी अपने कॉमनवेल्थ गेम्स दे विच बहुत बढ़िया है कि इंडिया ने चौथे नंबर ते आया जी।
0: अच्छा बहुत बधाईयां ओदे लई ता सारेयां नू।
2: हां ते काफी मेडल ने चौथे नंबर ते आया पहला ऑस्ट्रेलिया फिर इंग्लैंड फिर कनाडा फिर इंडिया।
0: ਵਾਹ ਜੀ ਵਾਹ, ਕਿਆ ਬਾਤ ਹੈ ਜੀ। ਦੇਖੋ ਕਾਲ ਚ ਕੋਈ ਪ੍ਰੋਬਲਮ ਨੀ ਗੀ, ਦੇਖੋ ਤੁਹਾਡੀ ਪਹਿਲੀ ਕਾਲ ਅੱਜ ਅਟੈਂਡ ਕਰ ਰਹੇ ਸੀ, ਕਾਲ ਮੈਂ ਕਿਹਾ ਕਾਲ ਚ ਕੋਈ ਪ੍ਰੋਬਲਮ ਨੀ, ਦੇਖੋ ਪਹਿਲੀ ਕਾਲ ਤੁਹਾਡੀ ਅੱਜ ਦੇਖੋ।
2: ਚਲੋ ਕੋਈ ਨੀ, ਅੱਜ ਤਾਂ ਮੈਂ ਹੋਲਡ ਕੀਤੀ ਹੋਈ ਆ, ਮੈਂ ਕਿਹਾ ਵੀ ਮੈਂ ਬੰਦ ਨੀ ਕਰਨੀ, ਮੈਂ ਗੱਲ ਫੋਨ ਤੇ ਸੁਣਦਾ ਰਿਹਾ ਤੁਹਾਡੀਆਂ।
0: ਅੱਛਾ ਅੱਛਾ, ਨਹੀਂ ਨਹੀਂ ਨਹੀਂ ਬਿਲਕੁਲ
2: ਲਗਾ ਦਿਓ, ਚੱਕ ਦੇ ਇੰਡੀਆ ਇੱਕ ਗੀਤ ਜ਼ਰੂਰ ਲਵਾ ਕੇ।
0: ਪੱਕਾ ਲਾਵਾਂਗੇ ਜੀ, ਪੱਕਾ ਚੱਕ ਦੇ ਇੰਡੀਆ।
2: ਨਾਲੇ ਸੌਣ ਦੇ ਮਿਲਣ ਚ ਬਹੁਤ ਮੁਬਾਰਕਾਂ ਤੁਹਾਨੂੰ ਭੈਣ ਜੀ ਨੂੰ ਵੀ।
0: ਹਾਂਜੀ ਤੁਹਾਨੂੰ ਵੀ ਸਾਰਿਆਂ ਨੂੰ ਜੀ,
2: ਥੈਂਕ ਯੂ, ਬਾਏ।
0: ਓਕੇ ਜੀ ਓਕੇ, ਚੜ੍ਹਦੀ ਗੱਲ ਜੀ।
1: शिवलिंग के ऊपर वो उसका अभिषेक करते हैं।
0: अच्छा जी,
1: तो मतलब जो ये कावड़ यात्रा है ना, उन्होंने जैसे पूछा कि शुरुआत कहाँ से हुई,
0: हाँ जी,
1: तो जो सबसे पहली कावड़ यात्रा का जो सबसे पहला शुरुआत हुआ वो रावण से हुआ था।
0: अच्छा अच्छा, रावण दे नाल रिलेटेड है
1: जी।
0: ओके, रावण दे नाल
1: सबसे पहले जो शिवलिंग पर,
0: हाँ जी,
1: सारा कहते हैं ना गंगा जल इस पे चढ़ाया जाता है, तो वो शिवलिंग के ऊपर जो गंगा जल चढ़ाना था वो फर्स्ट टाइम जो रावण लेकर आया था और उसके जो अपने महल में विराजमान शिवलिंग थे उसने उनके ऊपर चढ़ाया।
0: सब तो पहला जेड़ा
1: शुरुआत हुई थी, यस,
0: रावण ने की थी।
1: यस, तो वहां से वो ये कावड़ यात्रा का शुरू हुआ कि जल हमने कहीं से लेकर आना है, अपनी पैदल यात्रा पूरी कम्प्लीट करनी है और जाके वहां पे शिवलिंग पर अर्पण करना।
0: अच्छा जी, क्या बात है जी, बहुत सारी नॉलेज रख दें तुसी तां, सानू आ नहीं पता सी भी रावण ने सब तो पहला जल चढ़ाया सीगा
1: जी।
0: ओके, ते एह जिहड़े फिर वो लैके जांदे आ गंगा जल लैके जांदे आ, फिर वो जाके जिहड़ा भी उहनां दे मंदिर हुंदा आ उत्थे जाके शिव जी नूं चढ़ाउंदे आ
1: जी।
0: क्या बात है जी, बिल्कुल जी, आपां गल्लां बातां दा सिलसिला जारी रहेगा, नॉलेज इनफॉर्मेशन आपां गल्लां बातां इहनां नाल करदे रहेंगे। जे तुहानूं प्रोग्राम वधिया लगे लाइक शेयर जरूर करदे रहो। तो ਕਹਿੰਦੇ ਇੰਡੀਆ ਜਿੱਤ ਚੁੱਕਿਆ ਜੀ, ਟੌਪ ਤੇ ਚਾਰ ਨੰਬਰ ਤੇ ਆਇਆ ਜਿਹੜੀਆਂ ਓਲੰਪਿਕ ਖੇਡਾਂ ਹੋਈਆਂ ਦੱਸਿਆ ਉਹਨਾਂ ਨੇ,
1: ਹਾਂਜੀ,
0: ਤੇ ਬਹੁਤ ਬਹੁਤ ਵਧਾਈਆਂ ਉਹਦੇ ਲਈ ਸਾਰੇ ਆਪਾਂ ਇੰਡੀਅਨਸ ਨੂੰ, ਤੇ ਉਹਦੇ ਰਿਲੇਟਡ ਆਪਾਂ ਫਸਟ ਗਾਣਾ ਚੱਕ ਦੇ ਇੰਡੀਆ ਹੀ ਲਾਵਾਂਗੇ। ਬਣੇ ਰਹੋ ਪ੍ਰੋਗਰਾਮ ਦੇ ਨਾਲ, ਪ੍ਰੋਗਰਾਮ ਵਧੀਆ ਲੱਗ ਰਿਹਾ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਜੀ।

ਬਿਲਕੁਲ ਜੀ, ਇੰਡੀਆ ਵਾਲੇ ਉਹ ਚੱਕ ਦੋ ਮੈਂ ਕਹਿੰਦਾ, ਚਾਹੇ ਵਰਲਡ ਕੱਪ ਦੀ ਗੱਲ ਹੋਵੇ ਚਾਹੇ ਇੰਟਰਨੈਸ਼ਨਲ ਪਲੇਅਰਾਂ ਦੀ ਗੱਲ ਹੋਵੇ, ਹਮੇਸ਼ਾ ਆਪਣੇ ਇੰਡੀਅਨਸ ਨੇ ਬਾਜ਼ੀ ਮਾਰੀ ਹੈ ਅਤੇ ਹਮੇਸ਼ਾ ਇਹੀ ਹੋਪ ਕਰਦੇ ਹਾਂ ਕਿ ਆਪਾਂ ਇੰਡੀਆ ਤੋਂ ਪੰਜਾਬ ਤੋਂ ਵਧੀਆ ਵਧੀਆ ਐਥਲੀਟ ਪੈਦਾ ਕਰਦੇ ਰਹੀਏ। ਅਤੇ ਗਲੈਕਸੀ ਇੰਸ਼ੋਰੈਂਸ ਵੱਲੋਂ ਬਹੁਤ ਸਾਰੀਆਂ ਤੁਹਾਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ, ਟਰੱਕ ਇੰਸ਼ੋਰੈਂਸ, ਕੰਸਟਰਕਸ਼ਨ ਇੰਸ਼ੋਰੈਂਸ, ਚਾਹੇ ਬਿਜ਼ਨਸ ਇੰਸ਼ੋਰੈਂਸ ਕਰਾਉਣੀ ਹੋਵੇ, ਚਾਹੇ ਤੁਸੀਂ ਹੋਮ ਇੰਸ਼ੋਰੈਂਸ ਕਰਾਉਣੀ ਹੋਵੇ, ਬੈਸਟ ਐਡਵਾਈਸ ਦੇਣਗੇ ਤੁਹਾਨੂੰ। ਸਾਰਾ ਪੰਜਾਬੀ ਦੇ ਵਿੱਚ ਸਟਾਫ ਆ, ਮੰਡੇ ਤੋਂ ਫਰਾਈਡੇ 9 to 9, ਸੈਟਰਡੇ 10 to 6, ਸੰਡੇ ਦਿਨ 12 to 5 ਓਪਨ ਹੁੰਦੇ ਨੇ ਜੀ। 2770 ਮੈਕਸ ਸਟਰੀਟ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, 1188 ਮੈਕਸ ਸਟਰੀਟ, ਪਲਵਿੰਦਰ ਧਾਲੀਵਾਲ ਜੀ ਨੂੰ ਮਿਲ ਸਕਦੇ, 11 Avenue ਡਰਾਈਵ 'ਤੇ ਜਤਿੰਦਰ ਸਿੰਘ ਸਿਧਾਣਾ ਜੀ ਨੂੰ ਮਿਲ ਸਕਦੇ ਹੋ, 14 ਸਾਲ ਦਾ ਐਕਸਪੀਰੀਅੰਸ ਹੈ। ਜੇ ਤੁਸੀਂ ਹੋਮ ਇੰਸ਼ੋਰੈਂਸ ਲੈਣਾ ਚਾਹੁੰਦੇ, ਬੜੇ ਹੀ ਵਾਜਬ ਰੇਟਾਂ ਦੇ ਉੱਤੇ ਤੁਹਾਨੂੰ ਇੰਸ਼ੋਰੈਂਸ ਦੇ ਦੇਣਗੇ। ਜੇ ਤੁਸੀਂ ਗੱਡੀ ਦੀ ਜਾਂ ਟਰੱਕ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ ਸਪੈਸ਼ਲ ਟਰੱਕ ਦੀਆਂ ਇੰਸ਼ੋਰੈਂਸ ਕਰਦੇ ਨੇ। ਸੰਡੇ ਦੇ ਦਿਨ ਵੀ ਮੇਨ ਗੱਲ ਆ ਜੀ ਕਿ 12 ਵਜੇ ਤੋਂ ਲੈ ਕੇ 5 ਵਜੇ ਤੱਕ ਓਪਨ ਰਹਿੰਦੇ ਨੇ। ਅਤੇ ਮੈਡੋਕੇਅਰ ਮੈਡੀਕਲ ਵਾਕ ਇਨ ਕਲੀਨਿਕ ਅਤੇ ਫੈਮਿਲੀ ਮੈਡੀਸਨ ਦੇ ਲਈ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਹੋਵੇ, ਚਾਹੇ ਫੈਮਿਲੀ ਡਾਕਟਰ ਚਾਹੀਦਾ ਹੋਵੇ, ਤਿੰਨੇ ਲੈਂਗੁਏਜ ਦੇ ਵਿੱਚ ਆਲਵੇਜ਼ ਡਾਕਟਰ ਪ੍ਰੈਜੈਂਟ ਰਹਿੰਦੇ ਨੇ। ਹਿੰਦੀ, ਪੰਜਾਬੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਤੁਸੀਂ ਗੱਲਬਾਤ ਕਰ ਸਕਦੇ ਹੋ। ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ ਜੀ। ਵਾਕ ਇਨ ਵੀ ਤੁਸੀਂ ਜਾ ਸਕਦੇ ਮੰਡੇ ਟੂ ਫਰਾਈਡੇ 9 to 5। ਡਿਸਕਾਊਂਟ ਵੀ ਮਿਲਦਾ ਸੀਨੀਅਰਸ ਨੂੰ ਮੈਡੀਸਨ ਦੇ ਉੱਤੇ, ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਮੈਡੀਸਨ ਦੀ। ਅਤੇ ਡਾਕਟਰ ਰਵਿਜੋਤ ਸਿੰਘ ਢੰਡਿਆਲ ਜੀ ਨਾਲ ਸੰਪਰਕ ਕਰ ਸਕਦੇ ਹੋ, 13 ਸਾਲ ਦਾ ਐਕਸਪੀਰੀਅੰਸ ਹੈ ਅਤੇ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ। ਅਤੇ ਜੇ ਤੁਸੀਂ ਫੈਮਿਲੀ ਡਾਕਟਰ ਲੱਭ ਰਹੇ ਹੋ ਤਾਂ ਤੁਸੀਂ ਡਾਕਟਰ ਰਵਿਜੋਤ ਸਿੰਘ ਢੰਡਿਆਲ ਜੀ ਨਾਲ ਸੰਪਰਕ ਕਰ ਸਕਦੇ ਹੋ, ਨਵੇਂ ਪੇਸ਼ੈਂਟ ਲੈ ਰਹੇ ਨੇ ਰਾਈਟ ਨਾਓ। ਅਤੇ ਜੇ ਤੁਸੀਂ ਫੈਮਿਲੀ ਡਾਕਟਰ ਲੱਭ ਰਹੇ ਹੋ ਤਾਂ ਹੁਣ ਤੁਸੀਂ ਡਾਕਟਰ ਰਵਿਜੋਤ ਸਿੰਘ ਢੰਡਿਆਲਾ ਜੀ ਨੂੰ ਸੰਪਰਕ ਕਰ ਲਓ, 204-410-2255 ਦੇ ਉੱਤੇ, 17200 ਮੈਡਵੁੱਡ ਡਰਾਈਵ ਦੇ ਉੱਤੇ ਹੈਗੇ ਨੇ ਜੀ, ਜਿਹੜਾ ਨੇੜੇ ਆ ਜੀ, ਨੀਅਰ ਸੇਂਟ ਵਿਟਾਲ ਮਾਲ ਦੇ।

ਬਹੁਤ ਸੋਹਣੀ ਸ਼ਾਇਰੀ ਲਿਖੀ ਆ ਗੁਮਨਾਮ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੀ ਸ਼ਾਇਰੀ ਲਿਖਦੇ ਹੋ ਅਤੇ ਸਾਡੇ ਨਾਲ ਕਿਸੇ ਦਿਨ ਕਾਲ 'ਤੇ ਵੀ ਸਾਨੂੰ ਸ਼ਾਇਰੀ ਜ਼ਰੂਰ ਸੁਣਾਓ। 204-780-8182 ਸਾਡਾ ਨੰਬਰ ਆ ਜੀ, ਅਤੇ ਬਾਈ ਜੀ ਢਿੱਲੋ ਜੀ ਪੁੱਛ ਰਹੇ ਨੇ ਵਰਕ ਪਰਮਿਟ ਐਕਸਟੈਂਸ਼ਨ ਦੇ ਅਪਡੇਟ, ਬਾਈ ਬਹੁਤ ਜਲਦੀ ਅਪਡੇਟ ਤੁਹਾਨੂੰ ਮਿਲਣਗੇ।

0: ਗੱਲਾਂਬਾਤ ਦਾ ਸਿਲਸਿਲਾ ਜਾਰੀ ਰਹੂਗਾ ਜੀ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਕਾਲ ਮਿਸ ਹੋ ਚੁੱਕੀ ਆ, ਦੁਆਰਾ ਸਾਨੂੰ ਕਰ ਲਓ ਕਾਲ 204 780 81 81 'ਤੇ ਸਾਨੂੰ ਕਾਲ ਕਰ ਸਕਦੇ ਹੋ ਜੀ। ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਜੀ, ਹਾਰਵਰਡ ਕਾਰਪੇਟ ਲਿਮਿਟਿੰਗ ਫਲੋਰਿੰਗ ਉੱਤੇ ਜੇ ਤੁਸੀਂ ਐਸਟੀਮੇਟ ਵੀ ਲਵਾਉਣਾ ਹੋਵੇ ਤਾਂ ਫ੍ਰੀ ਦੇ ਵਿੱਚ ਐਸਟੀਮੇਟ ਵੀ ਲਾ ਦੇਣਗੇ, ਤੁਸੀਂ ਰੇਡੀਓ ਤੋਂ ਮਾਲ ਦਾ ਰੈਫਰੈਂਸ ਦੇ ਦਿਓ ਜੀ। ਸੈਮ ਪੰਦੇਰ ਜੀ ਨਾਲ ਸੰਪਰਕ ਕਰ ਲਓ 204-229-2028 ਦੇ ਉੱਤੇ, 10-9-9 ਡੈਮ ਤੁਸੀਂ ਵਿਜਿਟ ਵੀ ਕਰ ਸਕਦੇ ਹੋ। ਅਤੇ ਐਮ ਡੀ ਐਫ ਟਾਇਰ ਵੱਲੋਂ ਨਵੇਂ ਯੂਜ਼ ਟਰੱਕ ਟ੍ਰੇਲਰ ਟਾਇਰਾਂ ਉੱਤੇ ਡੀਲਾਂ ਚੱਲ ਰਹੀਆਂ, 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਕਰਕੇ ਦਿੰਦੇ ਆ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਕਾਸ਼ ਤੇ ਰਣਦੀ ਵੀਰੇ ਨਾਲ ਸੰਪਰਕ ਕਰ ਸਕਦੇ ਹੋ 204-583-8880 ਦੇ ਉੱਤੇ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਜੀ, ਰੇਡੀਓ ਤੋਂ ਮਾਲ ਤੁਹਾਡਾ ਬਹੁਤ ਸਵਾਗਤ ਹੈ ਜੀ।
1: ਹਾਂਜੀ ਕੈਵੇ ਜੀ, ਮੈਂ ਕਾਂਵੜ ਯਾਤਰਾ ਤੁਸੀਂ ਪੁੱਛਿਆ ਨਾ, ਮੈਂ ਉਹਦੇ ਹੋਰ ਜਾਣਕਾਰੀ ਦੇਣਾ ਚਾਹੁੰਦਾ ਜੀ।
0: ਹਾਂਜੀ ਹਾਂਜੀ ਜ਼ਰੂਰ ਦਿਓ ਜੀ।
1: ਤੇ ਜਿਹੜੇ ਕਾਂਵੜ ਨੇ ਨਾ, ਇਹ ਆਪਣੇ ਯਾਨੀ ਹਰਿਦੁਆਰ ਤੋਂ ਜ਼ਿਆਦਾ ਲੈ ਕੇ ਆਉਂਦੇ ਨੇ ਜੀ।
0: ਅੱਛਾ ਜੀ।
1: ਤੇ ਮੋਢਿਆਂ ਤੇ ਰੱਖ ਕੇ ਲਿਆਉਂਦੇ ਨੇ, ਜਿਵੇਂ ਆਪਣਾ ਸ਼੍ਰਵਣ ਕੁਮਾਰ ਮੋਢਿਆਂ ਤੇ ਲੈ ਗਿਆ ਸੀ ਬਾਂਗੀ ਚੱਕ ਕੇ ਆਪਣੇ ਪੁੱਤ ਨੂੰ।
0: ਹਾਂਜੀ ਹਾਂਜੀ।
1: ਤੇ ਉਵੇਂ ਮੋਢਿਆਂ ਤੇ ਚੱਕ ਕੇ ਲਿਆਉਂਦੇ ਨੇ ਜੀ, ਇਹ ਆਪਣਾ ਡੰਡਿਆਂ ਦੇ ਦੋਨੋਂ ਪਾਸੇ ਹੁੰਦੀ ਆ ਜੀ, ਉਹ ਤੇ ਉਹਦੇ ਵਿੱਚ ਕੁੱਜੇ ਰੱਖੇ ਨੇ ਗੰਗਾ ਜਲ ਦੇ।
0: ਅੱਛਾ ਜੀ।
1: ਤੇ ਹੁਣ ਤਾਂ ਬੜਾ ਫੈਸ਼ਨ ਬਣਿਆ ਜੀ, ਹੁਣ ਤਾਂ ਕਾਂਵੜ ਬਹੁਤ, ਪਹਿਲਾਂ ਤਾਂ ਸਿੰਪਲ ਹੁੰਦਾ ਸੀ, ਹੁਣ ਤਾਂ ਬਹੁਤ ਬੜੀਆਂ ਬੜੀਆਂ ਕਾਂਵੜਾਂ ਹੁੰਦੀਆਂ ਨੇ ਜੀ।
0: ਅੱਛਾ ਜੀ।
1: ਤੇ ਨਾਲ ਉਹਦੇ ਡੀਜੇ ਲੱਗਿਆ ਹੁੰਦਾ, ਜਿਵੇਂ ਮੂਹਰੇ ਗੱਡੀ ਹੁੰਦੀ ਆ, ਡੀਜੇ ਲਾ ਕੇ ਫਿਰ ਉਹਦੇ ਵਿੱਚ ਆਪਣਾ ਫਿਲਮੀ ਗਾਣੇ ਸਭ ਕੁਝ ਚੱਲਦਾ ਜੀ ਫਿਰ ਉਹਦੇ ਵਿੱਚ।
0: ਅੱਛਾ ਜੀ। ਜਾਣੀ ਕਿ
1: ਥੋੜਾ ਮਿਲ ਜਾਂਦਾ ਜੀ ਇਹਨਾਂ ਦੇ, ਤੁਸੀਂ ਯੂਟਿਊਬ ਤੇ ਦੇਖਿਓ ਚਾਹੇ।
0: ਅੱਛਾ ਜੀ।
1: ਕਿਉਂਕਿ ਸਾਡੇ ਸਾਹਮਣੇ ਕੈਂਪ ਲਾਦੇ, ਸਾਡੇ ਕਾਰਖਾਨੇ ਦੇ ਮੂਹਰੇ ਕੈਂਪ ਲੱਗਦਾ ਹੁੰਦਾ ਸੀ, ਅਸੀਂ ਉਹਦੇ ਹਿੱਸਾ ਪਾਉਂਦੇ, ਲੱਤਾਂ ਘੁੱਟਦੇ ਇਹਨਾਂ ਦੇ ਲੁੱਕ, ਫਿਰ
0: ਅੱਛਾ ਜੀ
1: ਪੈਰਾਂ ਦੀ ਮਾਲਸ਼ਾ ਕਰਦੇ ਨੇ, ਉਹਨਾਂ ਨੂੰ ਥਕਾਵਟ ਲੈਂਦੀ ਹੈ ਜੀ ਉਹਨਾਂ ਨੂੰ, ਜਿਵੇਂ ਰਾਤ ਨੂੰ ਉਹ ਫਿਰ ਉੱਥੇ ਜ਼ਮੀਨ ਤੇ ਨੀ ਰੱਖਦੇ ਜੀ ਕਾਂਵੜ ਉਹ।
0: ਅੱਛਾ, ਜ਼ਮੀਨ ਤੇ ਨੀ ਰੱਖ ਸਕਦੇ
1: ਨਾ, ਉਹ ਫਰੇਮ ਬਣੇ ਹੁੰਦੇ ਨੇ ਉਹਨਾਂ ਤੇ, ਜਿਵੇਂ ਬੱਲੀਆਂ ਬੰਨ ਕੇ ਨਾ ਉਹਦੇ ਉੱਤੇ ਟੰਗ ਦਿੰਦੇ ਨੇ, ਯਾਨੀ ਉਹ ਉੱਥੇ ਹੀ ਰੱਖਣੀ ਆ, ਯਾਨੀ ਲਾਉਣੀ ਉੱਥੇ ਹੀ ਆ ਮੋਢੇ ਤੋਂ ਜਿੱਥੇ ਗੰਗਾ ਜਲ ਚੜਾਉਣਾ ਆਪਣੇ ਪਿੰਡ।
0: ਓਕੇ, ਕੀ ਬਾਤ ਹੈ।
1: ਕਾਫੀ ਬੜੀਆਂ ਕਈ ਕਈ ਇਹਦੇ ਵਿੱਚ ਉਹ ਵੀ ਹੋ ਜਾਂਦੇ ਨੇ ਜੀ, ਲੜਾਈ ਝਗੜੇ, ਉਹ ਇਹ ਵੀ ਹੁੰਦਾ, ਬੜਾ ਡਰ ਰਹਿੰਦਾ ਇਹਨਾਂ ਦੇ ਵਿੱਚ, ਬੜਾ ਸੈਂਸਿਟਿਵ ਏਰੀਆ ਹੁੰਦਾ ਜੀ ਇਹ।
0: ਅੱਛਾ ਜੀ
1: ਜੀ। ਕਈ ਵਾਰੀ ਉਹ ਬਸ ਉਹਨੂੰ ਪਤਾ ਹੀ ਆ, ਧਾਰਮਿਕ ਭਾਵਨਾ ਘੱਟ ਹੁੰਦੀ ਆ, ਫਿਰ ਲੋਕ ਜਰਾ ਥੋੜਾ ਜਿਹਾ ਉਹਦੇ ਜ਼ਿਆਦਾ ਚੱਲ ਪਏ ਜੀ। ਹੁਣ ਜਿਵੇਂ ਆਪਣੇ ਹਰ ਜਗ੍ਹਾ ਹੀ ਤੁਸੀਂ ਦੇਖਿਆ ਹੋਣਾ, ਆਨੰਦਪੁਰ ਸਾਹਿਬ ਵੀ ਜਾਂਦੇ ਨੇ।
0: ਹਾਂਜੀ।
1: ਰੌਲਾ ਗੌਲਾ ਹੋਲੇ ਮਹੱਲੇ ਤੇ ਉਹੀ ਹਿਸਾਬ ਇੱਥੇ ਆ ਜੀ ਫਿਰ।
0: ਓਕੇ ਓਕੇ,
1: ਇੰਨੀ ਜਾਣਕਾਰੀ ਹੋਰ ਦਾ, ਕਿਉਂਕਿ ਮੈਨੂੰ ਉਹੀ ਨਕਸ਼ਾ ਸਾਰਾ ਮੂਹਰੇ ਆ ਰਿਹਾ ਜੀ ਜਿਹੜਾ ਸਾਡੇ ਸਾਹਮਣੇ ਨਿਕਲਦਾ ਸੀਗਾ ਜੀ।
0: ਕੀ ਬਾਤ ਹੈ ਜੀ, ਕੀ ਬਾਤ ਹੈ।
1: ਆਪਾਂ ਜੀ ਵੀ ਸੁਣਦੇ ਹੋਣਗੇ।
0: ਹਾਂਜੀ
2: ਜੀ ਜੀ, ਤੁਹਾਨੂੰ ਆਪਣੀ ਪੁਰਾਣੀ ਯਾਦਾਂ ਤਾਜ਼ਾ ਹੋ ਗਈਆਂ ਹੈ ਨਾ।
1: ਓਕੇ ਜੀ,
0: ਥੈਂਕ ਯੂ। ਓਕੇ ਜੀ, ਧੰਨਵਾਦ ਜੀ। ਬਿਲਕੁਲ ਜੀ। ਤੇ ਮੈਂ ਸਟਾਰਟਿੰਗ ਚ ਹੀ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਪਰ ਮੈਨੂੰ ਸੀਗਾ ਚਲੋ ਸਾਵਣ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਜਦੋਂ ਇੱਕ ਤੁਸੀਂ ਇੱਕ ਮਦਰ ਹੋ, ਰਾਈਟ, ਤੇ ਤੁਹਾਡੇ ਜੋ ਬੇਟੀ ਸੀਗੀ ਜਦੋਂ ਕੈਨੇਡਾ ਚ ਆਈ ਆ, ਉਸ ਟਾਈਮ ਦਾ ਸਫ਼ਰ ਮੈਂ ਜਾਣਨਾ ਚਾਹੁੰਦਾ ਵੀ ਕਿੰਨਾ ਹਾਰਡ ਰਿਹਾ, ਕਿਉਂਕਿ ਇੱਕ ਬੇਟੇ ਨੂੰ ਭੇਜਦੇ ਨੇ ਜਦੋਂ, ਇੱਕ ਫਿਰ ਵੀ ਇੱਕ ਹੁੰਦਾ ਕਿ ਚਲੋ ਮੁੰਡਾ ਬਾਹਰ ਨਿਕਲਿਆ ਹੁੰਦਾ, ਚਲੋ ਦੁਨੀਆਦਾਰੀ ਦੇਖੀ ਹੁੰਦੀ ਆ, ਪਰ ਇੱਕ ਛੋਟੀ ਜਿਹੀ ਏਜ ਦੇ ਵਿੱਚ ਬੇਟੀ ਨੂੰ ਬਾਹਰ ਭੇਜਣਾ, ਉਹ ਕਿੰਨਾ ਕੁ ਹਾਰਡ ਹੁੰਦਾ ਇੱਕ ਮਾਂ ਦੇ ਲਈ।
2: ਯੈਸ, ਉਹ ਤਾਂ ਬਹੁਤ ਜ਼ਿਆਦਾ ਹਾਰਡ ਹੁੰਦਾ ਹੈ, ਕਿਉਂਕਿ ਇੱਕ ਦੇਸ਼ ਪੂਰਾ ਅਣਜਾਨ, ਲੋਕ ਅਣਜਾਨ,
0: ਬਿਲਕੁਲ,
2: ਔਰ ਦੂਸਰੀ ਬਾਤ, ਜਬ ਆਪ ਜਿਸ ਦੇਸ਼ ਮੈਂ ਜਾ ਰਹੇ ਹੋ, ਵਹਾਂ ਕੋਈ ਆਪਣਾ ਨਹੀਂ ਹੈ, ਕੋਈ ਰਿਲੇਟਿਵ ਨਹੀਂ ਹੈ ਕਿ ਜਿਸਕੋ ਜਾ ਕੇ ਆਪ ਮਿਲ ਰਹੇ ਹੋ, ਤੋ ਨੈਚੁਰਲੀ ਡਿਫੀਕਲਟ ਤੋ ਹੈ ਹੀ ਹੈ, ਲੜਕੀਓ ਕੇ ਲਈ ਖਾਸ ਕਰ ਹੈ। ਔਰ ਸਬਸੇ ਬੜੀ ਆਪਕੋ ਬਾਤ ਬਤਾਉਂਗੀ ਕਿ ਜਬ ਵੋ ਯਹਾਂ ਆਈ ਥੀ, ਤੋ ਵੋ ਆਈ ਥੀ ਦਿਸੰਬਰ ਮੇਂ, ਮਤਲਬ ਉਸਕਾ ਜਨਵਰੀ ਇਨਟੇਕ ਥਾ, ਤੋ ਵੋ ਦਿਸੰਬਰ ਮੇਂ ਆਈ ਥੀ, ਔਰ ਆਪਕੋ ਪਤਾ ਹੈ ਦਿਸੰਬਰ ਕੀ ਠੰਡ, ਆਪ ਤੋ ਯਹਾਂ ਰਹਤੇ ਹੋ ਤੋ ਆਪਕੋ ਮਾਲੂਮ ਹੈ ਕਿ ਦਿਸੰਬਰ ਕੀ ਠੰਡ ਕੈਸੀ ਹੋਤੀ ਹੈ। ਤੋ ਜਬ ਵੋ ਯਹਾਂ ਆਈ ਤੋ ਮਤਲਬ ਇਤਨਾ ਮਤਲਬ ਸਟਰਗਲ ਥਾ ਕਿ ਜਬ ਉਹ ਆਪਣੀ ਬਸਿਸ ਕੇ ਲਈ ਉਹ ਬਾਹਰ ਜਾ ਰਹੀ ਥੀ, ਔਰ ਜੋ ਫ੍ਰੀਜ਼ਿੰਗ ਟੈਂਪਰੇਚਰ ਹੋਤਾ ਥਾ, ਤੋ ਉਸਕੀ ਜੋ ਆਈ ਲੈਸ਼ਿਸ ਥੀ ਨਾ, ਵੋ ਵੀ ਫ੍ਰੀਜ਼ ਹੋ ਜਾਤੀ ਥੀ ਕਿ ਮੰਮਾ ਮੁਝੇ ਆਪਨੇ ਕਹਾਂ ਭੇਜ ਦੀਆ। ਮਤਲਬ ਵਾਕਈ ਵੋ ਬਹੁਤ ਡਿਫੀਕਲਟ ਹੈ, ਔਰ ਇੱਕ ਲੜਕੀ ਕੇ ਲਈ, ਬਟ ਆਈ ਐਮ ਵੈਰੀ ਪ੍ਰਾਊਡ ਆਫ ਹਰ ਕਿ ਮਤਲਬ ਇੱਕ ਲੜਕੀ ਹੋ ਕੇ ਔਰ ਉਸਨੇ ਇਤਨਾ ਸਰਵਾਈਵ ਕੀਆ ਯਹਾਂ ਪਰ।
0: ਹਾਂਜੀ।
2: ਔਰ ਮੈਂ ਉਨ ਸਭੀ ਬੱਚੋ ਕੇ ਲਈ ਕਹੂੰਗੀ ਜੋ ਯਹਾਂ ਪੇ ਸਟਰਗਲ ਕਰ ਰਹੇ ਹੈ, ਕਿਉਂਕਿ ਬੱਚੇ ਤੋਂ ਸਭ ਕੇ ਹੀ ਬਰਾਬਰ ਹੈ, ਚਾਹੇ ਲੜਕਾ ਹੋ ਜਾਂ ਲੜਕੀ ਹੋ, ਸਭੀ ਕੇ ਲਈ ਬਹੁਤ ਡਿਫੀਕਲਟ ਹੈ ਕਿ ਮਤਲਬ ਭੇਜਣਾ। ਔਰ ਉਹ ਵਾਕਈ ਹਮਾਰੇ ਲਈ ਤੋ ਥਾ ਹੀ ਕਿ ਹਮਨੇ ਆਪਣੀ ਬੇਟੀ ਕੋ ਭੇਜਾ ਥਾ, ਇੱਕ ਤਰ੍ਹਾਂ ਸੇ ਕਹਿ ਲੋ ਕਹਿਤੇ ਹੈ ਨਾ ਕਿ ਆਪਨੇ ਤੋ ਲੜਕੀ ਵਿਆਹ ਦੀ, ਵੋ ਵਾਲਾ ਹਿਸਾਬ ਥਾ ਕਿ ਬੇਟੀ ਆਪਕੀ ਬਾਹਰ ਚਲੀ ਗਈ।
0: ਹਾਂਜੀ,
2: ਤੋ ਵੋ ਚੀਜ਼ੇ ਥੀ।
0: ਬਿਲਕੁਲ, ਬਹੁਤ ਇੱਕ ਹਾਰਡ ਜੀ ਉਹ ਸਿਚੁਏਸ਼ਨ ਹੋ ਜਾਂਦੀ ਹੈ ਇੱਕ ਦੋਨਾਂ ਲਈ, ਇੱਕ ਮੈਂ ਕਹਿੰਦਾ ਕਿ ਇੱਕ ਮਾਂ ਦੇ ਲਈ ਵੀ ਤੇ ਇੱਕ ਬੇਟੀ ਦੇ ਲਈ ਵੀ।
2: ਬਿਲਕੁਲ ਬਿਲਕੁਲ।
0: ਤੇ ਗੱਲਬਾਤ ਜਾਰੀ ਰਹਿਣੀ ਆ, ਪਰ ਉਸ ਤੋਂ ਪਹਿਲਾਂ ਕਾਲਰ ਜ਼ਰੂਰ ਅਟੈਂਡ ਕਰ ਲਈਏ ਜੀ। ਰੇਡੀਓ ਤੋਂ ਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ।
3: ਹੈਲੋ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਗੈਵੀ ਜੀ, ਇੱਕ ਵਾਰ ਭੈਣ ਜੀ ਨਾਲ ਮੈਂ ਗੱਲ ਕਰਨਾ ਚਾਹੁੰਦਾ ਸੀਗਾ ਜੀ, ਇੱਕ ਵਾਰੀ ਹੋਰ।
2: ਹਾਂਜੀ ਹਾਂਜੀ, ਦੱਸੋ ਜੀ।
1: ਭੈਣ ਜੀ ਆਪ ਕਹਾਂ ਸੇ ਬਿਲੋਂਗ ਕਰਤੇ ਹੈ?
2: ਹਾਂਜੀ ਤੁਸੀਂ ਹਰਿਦੁਆਰ ਦਾ ਨਾਮ ਲਿੱਤਾ ਸੀ ਨਾ?
1: ਹਾਂਜੀ
2: ਹਾਂ, ਬਸ ਉਸ ਤੋਂ ਪਹਿਲਾਂ ਜੀ ਆਂਦਾ ਸਹਾਰਨਪੁਰ।
1: ਕਹਾਂ ਸੇ?
2: ਸਹਾਰਨਪੁਰ।
1: ਮੈਂ ਖੁਰਜਾ ਸੇ ਬਿਲੋਂਗ ਕਰਤਾ ਹੂੰ ਜੀ।
2: ਓਕੇ ਜੀ ਓਕੇ।
1: ਮੇਰਠ ਸੇ ਆਗੇ ਬੁਲੰਦ ਸ਼ਹਿਰ ਖੁਰਜਾ।
2: ਠੀਕ ਹੈ ਠੀਕ ਹੈ ਜੀ।
1: ਦੇਖ ਲੋ ਮੇਰੀ ਬੋਲੀ, ਦੇਖ ਲੋ ਬਿਲਕੁਲ ਵਹੀ ਯੂਪੀ ਵਾਲੀ ਹੈ। ਮੈਨੇ ਦੇਖਾ ਕਿ ਬਹਿਣ ਜੀ ਕੀ ਬੋਲੀ ਹਮਾਰੇ ਤਰ੍ਹਾਂ ਹੀ ਹੈ, ਪੂਰੀ ਖੜੀ ਬੋਲੀ ਬੋਲ ਰਹੇ ਆਪ।
2: ਬਿਲਕੁਲ ਬਿਲਕੁਲ, ਮੈਂ ਗੈਵੀ ਜੀ ਕੋ ਵਹੀ ਬੋਲ ਰਹੀ ਸੀ, ਮੈਂ ਕਿਹਾ ਗੈਵੀ ਜੀ
1: ਮੈਂ ਖੁਰਜਾ ਜਾਣੀ, ਆਪਨੇ ਸੁਣਾ ਹੋਗਾ ਬੁਲੰਦ ਸ਼ਹਿਰ ਆਪਣਾ ਹਾਪੁੜ ਮੇਰਠ ਖੁਰਜਾ।
2: ਹਾਂਜੀ ਮੈਂ ਹਾਪੁੜ ਮੈਂ ਐਕਚੁਅਲੀ ਮੇਰੀ ਭਾਬੀ ਹੈ, ਮੇਰਠ ਮੈਂ ਮੇਰੀ ਮਾਸੀ ਹੈ।
1: ਹਾਂਜੀ ਹਾਂਜੀ, ਤੋ ਮੈਂ ਹਮਨੇ ਖੁਰਜਾ ਮੈਂ ਆਪਣੇ 50 ਸਾਲ ਮੇਰਠ ਯੂਨੀਵਰਸਿਟੀ ਸੇ ਮੈਨੇ ਆਪਣਾ ਗ੍ਰੈਜੂਏਸ਼ਨ ਕੀਆ।
2: ਜੀ ਜੀ ਜੀ ਜੀ।
1: ਓਕੇ ਜੀ, ਬਸ ਮੈਂ ਪੁੱਛਣਾ ਚਾਹਤਾ ਥਾ ਕਿਉਂਕਿ ਆਪਕੀ ਬੋਲੀ ਔਰ ਹਮਾਰੀ ਬੋਲੀ
2: ਸੇਮ ਹੋ ਗਈ, ਪਹਿਚਾਨ ਲਿਆ ਆਪਨੇ।
1: ਮੈਂ ਗੇਵੀ ਜੀ ਕੇ ਲਈ ਬੋਲੀ ਹੈ ਜੀ।
0: ਠੀਕ ਹੈ
2: ਠੀਕ
0: ਹੈ, ਓਕੇ ਜੀ, ਧੰਨਵਾਦ ਜੀ। ਨੈਕਸਟ ਕਾਲਰ ਵੀ ਲੈ ਲਈਏ ਜੀ, ਰੇਡੀਓ ਧਮਾਲ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ
3: ਹੈਲੋ,
0: ਹਾਂਜੀ ਤੁਸੀਂ ਔਨ ਏਅਰ ਹੋ ਜੀ।
3: ਗੈਵੀ ਕੀ ਹਾਲ ਆ ਬਈ?
0: ਚੜ੍ਹਦੀ ਕਲਾ ਜੀ।
3: ਅਮਰੀਕ ਸਰ ਕਹਿ ਜੇ ਨੇੜੇ ਫਰਦਾ ਇੱਥੇ ਹੀ ਸੱਦ ਲੋ। ਆਹੋ ਜਿੱਦੇ ਸਾਥੀ ਲਿਆ ਕਰੋ, ਹਫਤੇ ਬਾਅਦ ਵਿਚਾਰੇ ਦਾ ਹੋ ਜਾਂਦਾ ਕੋਟਾ ਪੂਰਾ। ਚਲੋ ਥੈਂਕ ਯੂ ਸੋ ਮਚ।
0: ਓਕੇ ਓਕੇ, ਧੰਨਵਾਦ ਜੀ। ਤੇ ਸਾਰਿਆਂ ਦੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਵਿਨੀਪੈਗ ਸਾਊਥ ਸਿੱਖ ਸੈਂਟਰ ਦੇ ਵਿੱਚ ਗੌਰਮੈਂਟ ਕੈਂਪ ਹੋ ਰਿਹਾ ਜੀ, ਅਤੇ ਜੇ ਤੁਸੀਂ ਰਜਿਸਟ੍ਰੇਸ਼ਨ ਹਾਲੇ ਤੱਕ ਨਹੀਂ ਕਰਾਈ ਕਰਾ ਲਓ। ਅਗਸਤ 24 ਤੋਂ ਲੈ ਕੇ ਅਗਸਤ 30 ਤੱਕ ਰਜਿਸਟ੍ਰੇਸ਼ਨ ਨੇ ਜਿਹੜੀਆਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਓਪਨ ਨੇ। ਅਤੇ ਜਿਹੜਾ ਪ੍ਰੋਗਰਾਮ ਆ ਜੀ ਇਹ ਹੈਗਾ ਜੀ 24 ਅਗਸਤ ਨੂੰ ਰਜਿਸਟ੍ਰੇਸ਼ਨ ਲਾਸਟ ਡੇਟ ਆ, ਤਾਂ ਸਾਰੇ ਜਾਣੇ ਪਾਰਟੀਸਪੇਟ, ਜਿਨ੍ਹਾਂ ਨੇ ਵੀ ਆਪਦੇ ਬੱਚਿਆਂ ਨੂੰ ਪਾਰਟੀਸਪੇਟ ਕਰਾਉਣਾ, ਏਜ ਹੈਗੀ 6 ਤੋਂ ਲੈ ਕੇ 14 ਏਜ ਤੱਕ ਦੇ ਬੱਚਿਆਂ ਦਾ ਜਿਹੜਾ ਰਜਿਸਟ੍ਰੇਸ਼ਨ ਹੋ ਰਹੀ ਹੈ, ਅਤੇ $50 ਚਾਰਜ ਨੇ ਪਰ ਪਰਸਨ। ਅਤੇ ਗੌਰਮਤ ਕੈਂਪ ਦੇ ਵਿੱਚ ਕੀਰਤਨ ਕਲਾਸਾਂ, ਗੌਰਮਤ ਕਲਾਸਾਂ ਅਤੇ ਪੰਜਾਬੀ ਕਲਾਸਾਂ ਅਤੇ ਗੁਰਬਾਣੀ ਕਲਾਸਾਂ ਅਤੇ ਗੱਤਕਾ ਕਲਾਸਾਂ ਅਤੇ ਕੀਰਤਨ ਦੀਆਂ ਕਲਾਸਾਂ ਲੱਗਣੀਆਂ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਵੀ ਕਰ ਸਕਦੇ ਹੋ 204-999-2100 'ਤੇ ਸੰਪਰਕ ਕਰ ਲਓ। ਅਤੇ ਇਹਦੇ ਰਿਲੇਟਡ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ। ਰੀਸੈਂਟਲੀ ਆਪਾਂ ਨੂੰ ਪਤਾ ਹੈ ਕਿ ਆਪਣੇ ਵਿੱਚ ਹੁਣ ਪ੍ਰਭਦੀਪ ਸਿੰਘ ਨਹੀਂ ਰਹੇ ਗਏ, ਉਹਨਾਂ ਦੇ ਰੀਸੈਂਟਲੀ ਜੋ ਡੈਥ ਹੋ ਗਈ ਸੀ, ਅਤੇ ਉਹਦੇ ਕਰਕੇ ਜਿਹੜੀ ਉਹਨਾਂ ਦੀ ਬੋਡੀ ਆਪਾਂ ਇੰਡੀਆ ਭੇਜਣੀ ਉਹਨਾਂ ਦੇ ਮੰਮੀ ਡੈਡੀ ਕੋਲ, ਅਤੇ ਉਹਦੇ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਤੁਸੀਂ ਵੱਧ ਤੋਂ ਵੱਧ ਜਿੰਨਾ ਥੋੜ੍ਹੇ ਤੋਂ ਥੋੜ੍ਹਾ ਜਿੰਨਾ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ, ਚਾਹੇ $5 ਚਾਹੇ $100 ਜਿੰਨਾ ਵੀ ਤੁਹਾਡੀ ਕਪੈਸਿਟੀ ਹੈ, ਤਾਂ ਵੱਧ ਤੋਂ ਵੱਧ ਯੋਗਦਾਨ ਜ਼ਰੂਰ ਪਾਓ। 16,000 ਦੇ ਰਾਊਂਡ ਆਪਾਂ ਪਹੁੰਚ ਚੁੱਕੇ ਹਾਂ ਅਤੇ 22,000 ਦਾ ਗੋਲ ਆ, ਤਾਂ ਸਾਰੇ ਜਾਣੇ ਜ਼ਰੂਰ ਇਸ ਚੀਜ਼ ਦੇ ਵਿੱਚ ਹੈਲਪ ਕਰੋ ਜਿੰਨਾ ਵੀ ਤੁਸੀਂ ਕਰ ਸਕਦੇ ਹੋ, ਕਿ ਜਿਹੜੀ ਬੋਡੀ ਆ ਉਹਨਾਂ ਦੇ ਮੰਮੀ ਡੈਡੀ ਤੱਕ ਜ਼ਰੂਰ ਪਹੁੰਚਾਈ ਜਾਵੇ ਪ੍ਰਭਦੀਪ ਦੀ, ਜੋ ਆਪਾਂ ਰੀਸੈਂਟਲੀ ਕੱਲ੍ਹ ਵੀ ਆਪਾਂ ਅਨਾਊਂਸ ਕੀਤਾ ਸੀਗਾ। ਅਤੇ ਅੱਜ ਫਿਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜਿੰਨਾ ਹੋ ਸਕਦਾ ਆ ਵੱਧ ਤੋਂ ਵੱਧ ਇਸ ਗੋ ਫੰਡ ਦੇ ਵਿੱਚ ਯੋਗਦਾਨ ਪਾਓ। ਜੇ ਤੁਹਾਨੂੰ ਗੋ ਫੰਡ ਦਾ ਲਿੰਕ ਚਾਹੀਦਾ ਆ 204-802-5311, 204-802-5311 'ਤੇ ਮੈਨੂੰ ਵਟਸਐਪ 'ਤੇ ਮੈਸੇਜ ਕਰ ਦਿਉ, ਮੈਂ ਤੁਹਾਨੂੰ ਫੰਡ ਵੀ ਗੋ ਫੰਡ ਦਾ ਲਿੰਕ ਤੁਹਾਨੂੰ ਭੇਜ ਦੂੰਗਾ। ਇਹਦੇ ਰਿਲੇਟਡ ਹੀ ਮੈਂ ਚਾਹੁੰਦਾ ਕਿ ਤੁਹਾਡੇ ਨਾਲ ਮੈਂ ਇਸ ਟੋਪਿਕ ਦੇ ਉੱਤੇ ਵੀ ਗੱਲ ਕਰਾਂ। ਕਈ ਵਾਰੀ ਇੱਦਾਂ ਦੀਆਂ ਸਿਚੁਏਸ਼ਨਾਂ ਹੁੰਦੀਆਂ ਕਿ ਆਪਾਂ ਬਹੁਤ ਇੱਥੇ ਸਟੂਡੈਂਟ ਬਹੁਤ ਚੀਜ਼ਾਂ ਫੇਸ ਕਰਦੇ ਆ, ਪਰ ਹਾਲਾਂਕਿ ਇੰਡੀਆ ਦੱਸ ਨਹੀਂ ਪਾਉਂਦੇ ਗੇ ਉਹ ਚੀਜ਼। ਕਈ ਵਾਰੀ ਸਟ੍ਰੈਸ ਕਹਿ ਲਓ ਜਾਂ ਕਈ ਵਾਰੀ ਨਾ ਕਹਾਣੀਆਂ ਕੁਝ ਅੰਦਰ ਹੀ ਰਹਿ ਜਾਂਦੀਆਂ ਆ, ਜਿਵੇਂ ਦਿਲ ਦੀਆਂ ਗੱਲਾਂ ਕੁਝ ਹੁੰਦੀਆਂ ਆਪਾਂ ਸ਼ੇਅਰ ਨਹੀਂ ਕਰ ਪਾਉਂਦੇ ਘਰਦਿਆਂ ਨਾਲ, ਕਿ ਵੀ ਟੈਨਸ਼ਨ ਲੈਣਗੇ ਘਰਦੇ ਵੀ ਇੱਥੇ ਆ, ਚੱਲ ਇੱਥੇ ਔਖੇ ਸੌਖੇ ਹੰਢਾ ਲੈਂਦੇ ਹਾਂ। ਤਾਂ ਉਹਨਾਂ ਚੀਜ਼ਾਂ ਬਾਰੇ ਵੀ ਮੈਂ ਚਾਹੁੰਦਾ ਕਿ ਤੁਸੀਂ 2 ਕੁ ਲਾਈਨਾਂ ਜ਼ਰੂਰ ਬੋਲੋਗੇ।
2: ਬਿਲਕੁਲ ਠੀਕ ਕਹਿ ਰਹੇ ਹੋ ਗਿਆ ਵੀ ਆਪ, ਕਿਉਂਕਿ ਪਤਾ ਕਿਆ ਹੈ, ਬੱਚੋਂ ਨੇ ਆਪਣਾ ਬੈਕਗਰਾਉਂਡ ਦੇਖਾ ਹੈ।
0: ਹਾਂਜੀ,
2: ਬਹੁਤ ਸਾਰੀ ਐਸੀ ਫੈਮਿਲੀਜ਼ ਹੈ ਕਿ ਜਿਨ੍ਹਾਂ ਨੇ ਸ਼ਾਇਦ ਆਪਣਾ ਸਭ ਕੁਛ ਦੇ ਕੇ ਉਨਕੋ ਬੱਚੋਂ ਕੋ ਯਹਾਂ ਭੇਜਾ।
0: ਬਿਲਕੁਲ,
2: ਤੋ ਬੱਚੋਂ ਕੋ ਮੈਂ ਯਹੀ ਦੇਖਤੀ ਹੂੰ ਕਿ ਕਿਤਨੇ ਬੱਚੇ ਹੈ ਕਿ ਆਪਣੀ ਬਾਤੇਂ ਸ਼ੇਅਰ ਹੀ ਨਹੀਂ ਕਰ ਪਾਤੇ।
0: ਬਿਲਕੁਲ,
2: ਉਨਕੋ ਯੇ ਡਰ ਰਹਿਤਾ ਹੈ ਕਿ ਸ਼ਾਇਦ ਬਤਾ ਦੀਆ ਤੋ ਪਤਾ ਨਹੀਂ ਪੇਰੈਂਟਸ ਕਿਤਨੀ ਟੈਨਸ਼ਨ ਲੈ ਲੇਂਗੇ।
0: ਹਾਂਜੀ,
2: ਤੋ ਯੇ ਚੀਜ਼ੇ ਤੋ ਹੈ, ਬਟ ਮੈਂ ਸਿਰਫ ਇਤਨਾ ਹੀ ਕਹਿਣਾ ਚਾਹੂੰਗੀ ਬੱਚੋਂ ਸੇ ਜੋ ਵੀ ਸੁਣ ਰਹੇ ਹੈ,
0: ਹਾਂਜੀ,
2: ਕਿ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਪੇਰੈਂਟਸ ਸੇ ਬਾਤੇਂ ਕਰੋ। ਹੋ ਸਕਤਾ ਹੈ ਸ਼ਾਇਦ ਵੋ ਗੁੱਸਾ ਕਰ ਰਹੇ ਇੱਕ ਵਾਰ ਕੋ, ਬਟ ਫਿਰ ਵੀ ਵੋ ਕੁਛ ਨਾ ਕੁਛ ਆਪਕੋ ਸੋਲਿਊਸ਼ਨ ਜ਼ਰੂਰ ਨਿਕਾਲ ਕੇ ਦੇਂਗੇ।
0: ਬਿਲਕੁਲ,
2: ਆਪਕੋ ਡਰ ਹੋਤਾ ਹੈ, ਮੈਂ ਮਾਨਤੀ ਹੂੰ ਬੱਚੋਂ ਕੋ ਡਰ ਹੋਤਾ ਹੈ ਕਿ ਨਹੀਂ ਸ਼ਾਇਦ ਹਮੇ ਡਾਂਟ ਪੜ ਜਾਏ, ਬਟ ਜੋ ਮੈਂ ਅਭੀ ਇਹ ਕੇਸ ਸੁਣ ਰਹੀ ਹੂੰ ਔਰ ਵੈਰੀ ਮਤਲਬ ਬਹੁਤ ਹਾਰਟ ਟਚਿੰਗ ਥਾ ਕਿ ਇੱਕ ਬੱਚੇ ਨੇ ਆਪਣਾ ਲਾਈਫ ਹੀ ਖਤਮ ਕਰ ਲਿਆ।
0: ਹਾਂਜੀ,
2: ਤੋ ਮੁਝੇ ਨਹੀਂ ਲੱਗਤਾ ਕਿ ਇੱਕ ਇਗਜ਼ਾਮ ਕੋ ਲੇਕਰ ਕਿ ਆਪਕੇ ਇਗਜ਼ਾਮ ਅੱਛੇ ਨਹੀਂ ਹੋਏ ਜਾਂ ਆਪਕੇ ਸਟੱਡੀ ਮੇਂ ਮਾਰਕਸ ਕਮ ਆਏ ਹੈਂ। ਮਾਨਤੀ ਹੂੰ ਪ੍ਰੈਸ਼ਰ ਹੈ, ਬਹੁਤ ਹੈ, ਕਿਉਂਕਿ ਫੀਸਿਸ ਆਪ ਲੋਗੋਂ ਨੇ ਪੇ ਕੀ ਹੋਤੀ ਹੈ, ਬਟ ਲਾਈਫ ਕੋ ਸੈਕਰੀਫਾਈਸ ਕਰਨਾ ਸੋਲਿਊਸ਼ਨ ਨਹੀਂ ਹੈ।
0: ਬਿਲਕੁਲ,
2: ਆਪਕੋ ਜ਼ਰੂਰੀ ਹੈ ਕਿ ਆਪ ਕਿਸੀ ਸੇ ਡਿਸਕਸ ਕਰੋ, ਠੀਕ ਹੈ, ਕੋਈ ਤੋ ਕੋਈ ਨਾ ਕੋਈ ਤੋ ਮੁਝੇ ਲੱਗਤਾ ਆਪਕੀ ਲਾਈਫ ਮੇਂ ਜ਼ਰੂਰ ਹੋਤਾ ਹੈ। ਅਗਰ ਆਪ ਪੇਰੈਂਟਸ ਸੇ ਨਹੀਂ ਕਰ ਸਕਤੇ, ਆਪਣੇ ਸਿਬਲਿੰਗਸ ਕੇ ਸਾਥ ਕਰੋ, ਆਪਣੇ ਫਰੈਂਡਸ ਕੇ ਸਾਥ ਕਰੋ, ਬਟ ਐਟਲੀਸਟ ਆਪਣੀ ਬਾਤੇਂ ਜ਼ਰੂਰ ਸ਼ੇਅਰ ਕਰੋ।
0: ਬਿਲਕੁਲ, ਕਿਉਂਕਿ ਜਿਵੇਂ ਕਹਿੰਦੇ ਨੇ ਸੁਸਾਈਡ ਕੋਈ ਹੱਲ ਨਹੀਂ ਗਾ ਕੋਈ, ਉਹ ਤੁਸੀਂ ਇਹ ਦੇਖੋ ਕਿ ਪਿੱਛੇ ਤੁਸੀਂ ਮੰਮੀ ਡੈਡੀ ਦਾਦਾ ਦਾਦੀ ਕਿੰਨੇ ਰਿਸ਼ਤੇਦਾਰ ਨੇ ਜਿੰਨੇ ਭੈਣ ਭਰਾ ਨੇ ਜਿਨ੍ਹਾਂ ਨੂੰ ਤੁਹਾਡੇ 'ਤੇ ਹੋਪ ਹੁੰਦੀ ਆ, ਅਤੇ ਕਦੇ ਵੀ ਗਿਵ ਅਪ ਨਾ ਕਰੋ ਲਾਈਫ ਦੇ ਵਿੱਚ, ਚਾਹੇ ਕਿੰਨਾ ਵੀ ਹਾਰਡ ਟਾਈਮ ਆ ਜਾਵੇ ਤੁਸੀਂ ਕਿਸੇ ਨਾ ਕਿਸੇ ਨਾਲ ਗੱਲਬਾਤ ਸ਼ੇਅਰ ਕਰਿਆ ਕਰੋ, ਚਾਹੇ ਤੁਸੀਂ ਪਾਰਕ ਦੇ ਵਿੱਚ ਨਿਕਲ ਜਾਓ ਘੁੰਮਣ ਫਿਰਨ, ਚਾਹੇ ਤੁਸੀਂ ਗੁਰਦੁਆਰਾ ਸਾਹਿਬ ਜਾ ਵੜੋ, ਮੰਦਿਰ ਜਾ ਵੜੋ, ਤੁਸੀਂ ਜਿੰਨਾ ਹੋ ਸਕਦਾ ਆ ਥੋੜ੍ਹਾ ਜਿਹਾ ਆਪਦੇ ਮਾਇੰਡ ਨੂੰ ਰਿਲੈਕਸ ਕਰੋ ਉਹ ਚੀਜ਼ ਦੇ ਵਿੱਚ, ਉਹ ਸਿਚੁਏਸ਼ਨ ਦੇ ਨਾਲ ਆਪਾਂ ਡੀਲ ਕਰਨੀ ਨਾ ਕਿ ਗਿਵ ਅਪ ਕਰਨਾ ਆ। ਤਾਂ ਇਹ ਚੀਜ਼ਾਂ ਦਾ ਬਹੁਤ ਜ਼ਰੂਰੀ ਅੱਜ ਕੱਲ੍ਹ ਦੇ ਆਪਾਂ ਧਿਆਨ ਰੱਖਣ ਦੀ ਜਿਹੜੀ ਲੋੜ ਆ, ਤਾਂ ਕਿ ਆਪਾਂ ਹੋਰ ਕੋਈ ਵੀ ਆਪਦਾ ਭੈਣ ਭਰਾ ਨਾ ਗਵਾਈਏ, ਅਤੇ ਜਿੰਨਾ ਹੋ ਸਕਦਾ ਆ ਪੋਜ਼ਿਟਿਵ ਰਹੀਏ। ਅਤੇ ਗਿਵ ਅਪ ਕਰਨਾ ਤਾਂ ਲਾਈਫ ਦੇ ਵਿੱਚ ਭੁੱਲ ਜਾਓ ਕਿ ਜਿੰਨਾ ਟਾਈਮ ਆਪਾਂ ਬੈੱਡ 'ਤੇ ਪੈਂਦੇ ਨਹੀਂ ਗੇ, ਅਤੇ ਆਖਰੀ ਉਹ ਐਲੀਵੇਟਰ ਆ ਜਿਹੜਾ ਕੀ ਕਹਿੰਦੇ ਉਹਨੂੰ,
2: ਵੈਂਟੀਲੇਟਰ,
0: ਉਹਦੇ 'ਤੇ ਜਦੋਂ ਵੀ ਤੁਸੀਂ ਪੈਂਦੇ ਹੋ ਅਤੇ ਲਾਸਟ ਸਾਹ ਤੁਹਾਡਾ, ਉਦੋਂ ਗਿਵ ਅਪ ਕਰਿਓ ਜੇ। ਉਦੋਂ ਪਹਿਲਾਂ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਗਿਵ ਅਪ ਨਾ ਕਰੋ, ਇਹ ਸੋਚੋ ਕਿ ਮੈਂ ਕਰੂੰਗਾ ਅਤੇ ਮੈਂ ਕਰਕੇ ਦਿਖਾਊਂਗਾ। ਅਤੇ ਸੁਬਹਾ ਉੱਠ ਕੇ ਸਭ ਤੋਂ ਪਹਿਲਾਂ ਸ਼ੁਕਰਾਨਾ ਇਹੀ ਕਰ ਲਿਆ ਕਰੋ ਕਿ ਸਾਹ ਚੱਲ ਰਿਹਾ, ਕਿਉਂਕਿ ਜ਼ਿੰਦਗੀ ਦਾ ਇੱਕ ਪਲ ਦਾ ਭਰੋਸਾ ਨਹੀਂ ਹੈ। ਅਤੇ ਆਪਾਂ ਐਵੇਂ ਵੱਡੀਆਂ ਵੱਡੀਆਂ ਕਈ ਵਾਰੀ ਟੈਨਸ਼ਨਾਂ ਨੂੰ ਲੈ ਕੇ ਅਤੇ ਆਪਦੇ ਆਪ ਨੂੰ ਇੰਨਾ ਹਾਰਡ ਕਰਦੇ ਹਾਂ। ਬੈਟਰ ਆ ਕਿ ਜਿੰਨਾ ਹੋ ਸਕਦਾ ਆ ਆਪਦੇ ਆਪ ਨੂੰ ਪੋਜ਼ਿਟਿਵ ਰੱਖੋ, ਖੁਸ਼ ਰੱਖੋ, ਚੜ੍ਹਦੀ ਕਲਾ ਦੇ ਵਿੱਚ ਰੱਖੋ ਅਤੇ ਸ਼ੁਕਰਾਨਾ ਕਰਦੇ ਰਹੋ। ਸੁਬਹਾ ਉੱਠੇ ਹੋ ਅਤੇ ਤੁਹਾਡਾ, ਮੈਂ ਕਹਿੰਦਾ ਰੋਜ਼ ਹੀ, ਮੈਂ ਤਾਂ ਜਿਵੇਂ ਆਪਦੇ ਆਪ ਨੂੰ ਕਹਿੰਦਾ ਨਾ, ਮੇਰਾ ਤਾਂ ਰੋਜ਼ ਹੀ ਹੈਪੀ ਬਰਥਡੇ ਹੁੰਦਾ, ਮੈਨੂੰ ਕਈ ਵਾਰੀ ਕਹਿ ਦਿੰਦੇ ਤੇਰੀ ਬਰਥਡੇ ਡੇਟ ਕੀ ਆ, ਮੈਂ ਕਿਹਾ ਜਦੋਂ ਸੁਬਹਾ ਉੱਠ ਕੇ ਮੈਂ ਸ਼ੀਸ਼ੇ 'ਚ ਵਹਿੰਦਾ, ਮੈਂ ਆਪਦੇ ਆਪ ਨੂੰ ਬਰਥਡੇ ਵਿਸ਼ ਕਰ ਲੈਂਦਾ ਹੁੰਦਾ ਕਿ ਮੈਂ ਜਾਂਦਾ ਹਾਂ ਅਤੇ ਹੈਪੀ ਬਰਥਡੇ ਬਈ, ਹੈਪੀ ਬਰਥਡੇ ਟੂ ਯੂ।
2: ਅਤੇ
0: ਬਿਲਕੁਲ ਹਰ ਇੱਕ ਟਾਈਮ ਹਰ ਇੱਕ ਸੈਕਿੰਡ ਇੰਜੋਏ ਕਰਨਾ ਚਾਹੀਦਾ। ਅਤੇ ਗੱਲਾਂ ਬਾਤਾਂ ਜਾਰੀ ਰਹਿਣੀਆਂ ਜੀ, ਕਾਲਰ ਅਟੈਂਡ ਕਰ ਲਈ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਸਵਾਗਤ ਹੈ ਜੀ।
4: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
4: ਮੈਂ ਹਰਬੰਸ ਸਿੰਘ ਬਰਾੜ ਬੋਲਦਾ ਜੀ, ਸਿੱਖ ਸੋਸਾਇਟੀ ਆਫ ਮੈਨੀਟੋਬਾ ਤੋਂ।
0: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
4: ਜੀ ਆਇਆਂ ਨੂੰ, ਥੈਂਕ ਯੂ ਸੋ ਮਚ। ਅੱਛਾ, ਇੱਧਰ ਨਾ ਮਾਲਡ ਰੋਡ ਦੇ ਉੱਤੇ ਪਿਛਲੇ ਦੋ ਤਿੰਨਾਂ ਦਿਨਾਂ ਦੇ ਵਿੱਚ
0: ਟਿਕਟਾਂ
4: ਬਹੁਤ ਸਾਰੀਆਂ ਟਿਕਟਾਂ ਮਿਲ ਗਈਆਂ ਪੁਲਿਸ ਵੱਲੋਂ।
0: ਹਾਂਜੀ,
4: ਉਹ ਕੱਲ ਮੁੰਡੇ ਨੇ ਵੀਡੀਓ ਵੀ ਪਾਈ ਸੀਗੀ ਕਿ ਉਹ ਟਿਕਟਾਂ ਗੁਰੂ ਘਰ ਸਾਡੇ ਖਜ਼ਾਨਚੀ ਰੂਮ ਦੇ ਵਿੱਚ ਪਹੁੰਚਦੀਆਂ ਕਰ ਦਿਓ। ਇਹਦਾ ਮਤਲਬ ਇਹ ਨੀ ਗਾ ਕਿ ਅਸੀਂ ਕੋਈ ਉਹ ਟਿਕਟਾਂ ਪੇ ਕਰਨੀਆਂ, ਪਰ ਅਸੀਂ ਮੇਅਰ ਕੋਲੇ ਤੇ ਕੌਂਸਲਰ ਕੋਲੇ ਅਸੀਂ ਜਿੱਥੇ ਵੀ ਜਾਣਾ ਬਣਿਆ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਸਾਲ ਹੋ ਗਿਆ ਇਹ ਰੋਡ ਬਣੀ ਨੂੰ, ਜਿਹੜੀ ਮੌਲਡ ਰੋਡ ਨੂੰ ਪੇਵ ਹੋਈ ਨੂੰ ਸਾਲ ਹੋ ਗਿਆ।
0: ਹਾਂਜੀ,
4: ਅਸੀਂ ਉਦੋਂ ਵੀ ਆਖਿਆ ਸੀ ਵੀ ਭਾਈ ਇਹਦੇ ਸਪੀਡ ਲਾਈ ਜਾਵੇ, ਤਾਂ ਚਲੋ ਸਮੇਂ ਸਮੇਂ ਅਨੁਸਾਰ ਅਸੀਂ ਮਤਲਬ ਦੋ ਤਿੰਨ ਮੰਗਾਂ, ਇੱਕ ਤਾਂ ਇਹਦੇ ਤੇ ਲਾਈਟਾਂ ਲੱਗਣੀਆਂ ਚਾਹੀਦੀਆਂ, ਸਪੀਡ ਸਾਈਨ ਲੱਗਣਾ ਚਾਹੀਦਾ ਇਹਦੇ ਤੇ, ਮਤਲਬ ਜਿਹੜੇ ਹੈਗੇ ਆ, ਤੋ ਜੋ ਕੁਛ ਵੀ ਚਾਹੀਦਾ ਸੀ ਅਸੀਂ ਸਮੇਂ ਸਮੇਂ। ਪਰ ਸਪੈਸ਼ਲੀ 21 ਤਰੀਕ ਨੂੰ, ਜੁਲਾਈ ਨੂੰ, ਆਪਣੇ ਸ਼ਹਿਰ ਦੇ ਮੇਅਰ ਸਰਪੰਚ ਸਾਹਿਬ ਗੁਰੂ ਘਰ ਆਏ ਸੀਗੇ, 2 ਘੰਟੇ ਸਾਡੇ ਨਾਲ ਗੱਲਾਂ ਕਰਦੇ ਰਹੇ ਬੈਠੇ। ਉਸੇ ਦਿਨ ਹੀ ਕਿਸੇ ਬੀਬੀ ਨੂੰ 450 ਦੀ ਟਿਕਟ ਮਿਲੀ ਸੀ, ਅਸੀਂ ਆਖਿਆ ਵੀ ਟਿਕਟਾਂ ਬਹੁਤ ਜ਼ਿਆਦਾ ਮਿਲ ਰਹੀਆਂ, ਪਲੀਜ਼ ਮਤਲਬ ਇੱਥੇ ਸਪੀਡ ਲਾਓ ਜਿਹੜੀ ਹੈਗੀ ਆ, ਸਪੀਡ ਲਿਮਿਟ।
0: ਬਿਲਕੁਲ,
4: ਗੂਗਲ ਦੇ ਉੱਤੇ ਤਾਂ ਉਹ 60 ਸ਼ੋ ਕਰਦੀ ਆ, ਪਰ ਪੁਲਿਸ ਵਾਲੇ ਕਹਿ ਰਹੇ ਆ 50 ਆ।
0: ਹਾਂਜੀ,
4: ਸੋ ਟਿਕਟਾਂ ਬਹੁਤ ਮਿਲ ਗਈਆਂ। ਅੱਜ ਮੈਂ ਗੁਰਦੁਆਰਾ ਸਾਹਿਬ ਗਿਆ ਸੀ, ਅੱਜ ਵੀ ਕੁਛ ਬੰਦੇ ਫੜਾ ਕੇ ਗਏ ਆ, ਤੇ ਮੈਂ ਤੁਹਾਡੇ ਰੇਡੀਓ ਰਾਹੀਂ ਬੇਨਤੀ ਕਰਨਾ ਚਾਹੁੰਦਾ। ਇਹਦਾ ਮਤਲਬ ਇਹ ਨੀ ਗਾ ਕਿ ਅਸੀਂ ਕੋਈ ਗੁਰੂ ਘਰ ਦੀ ਗੋਲਕ ਦੇ ਵਿੱਚੋਂ, ਅਸੀਂ ਗੁਰੂ ਘਰ ਦੇ ਵਿੱਚੋਂ ਪੈਸੇ ਦੇ ਵਿੱਚੋਂ ਅਸੀਂ ਕੋਈ ਟਿਕਟਾਂ ਪੇ ਕਰਾਂਗੇ, ਪਰ ਅਸੀਂ ਇਹਦੇ ਲਈ ਫਾਈਟ ਜ਼ਰੂਰ ਕਰਾਂਗੇ। ਮਤਲਬ ਇਹਦੇ ਲਈ ਜਿਹੜਾ ਲੀਗਲ ਚੈਨਲ ਆ, ਜਿਹੜਾ ਲੀਗਲ ਸੋਲੂਸ਼ਨ ਆ, ਜਿਹੜਾ ਅਸੀਂ ਲੀਗਲ ਕਰ ਸਕਦੇ ਹਾਂ, ਮਤਲਬ ਉਹ ਜ਼ਰੂਰ ਅਸੀਂ ਕਰਾਂਗੇ। ਕਿ ਮੇਅਰ ਨੂੰ ਜਦੋਂ ਅਸੀਂ ਆਖਿਆ, ਕੌਂਸਲਰ ਨੂੰ ਆਖਿਆ, ਅਸੀਂ ਉੱਥੇ 4-5 ਇਹਨਾਂ ਦੇ ਨੁਮਾਇੰਦੇ ਆਇਆ, ਇੱਕ ਵਾਰੀ ਨਹੀਂ, ਮਤਲਬ ਮੈਂ 311 ਤੇ ਜਾ ਕੇ ਉਹਨਾਂ ਦੇ ਡਿਪਾਰਟਮੈਂਟ ਨੂੰ, ਜਿਹੜਾ ਸਟਰੀਟ ਡਿਪਾਰਟਮੈਂਟ ਹੈ, ਉਹਨੂੰ ਮਤਲਬ ਕਿੰਨੇ ਵਾਰੀ ਰਿਕੁਐਸਟ ਕਰ ਚੁੱਕੇ ਆ ਕਿ ਭਾਈ ਲਾਈਟਾਂ ਲੱਗਣੀਆਂ
0: ਚਾਹੀਦੀਆਂ,
4: ਸਪੀਡ ਉੱਥੇ ਜਿਹੜੇ ਹੈਗੇ ਸਾਈਨ ਲੱਗਣੇ ਚਾਹੀਦੇ ਆ, ਤੇ ਸਾਨੂੰ ਲਾਈਟਾਂ, ਰਾਤ ਨੂੰ ਬੰਦੇ ਸਾਡੇ ਸਾਈਕਲਾਂ ਤੇ ਮੋਰਨਿੰਗ ਆਉਂਦੇ ਆ, ਤੁਰ ਕੇ ਜਾਂਦੇ ਆ, ਤੁਰ ਕੇ ਆਉਂਦੇ ਆ, ਮਤਲਬ ਸਾਨੂੰ ਜਿਹੜੇ ਹੈਗੇ ਆ ਉਹ ਲੱਗਣੇ ਚਾਹੀਦੇ ਆ, ਪਰ ਉਹ ਕਿਸੇ ਨੇ ਧਿਆਨ ਨੀ ਦਿੱਤਾ ਗਾ। ਤੇ ਹੁਣ ਉਹ ਪੁਲਿਸ ਵਾਲੇ ਜਾ ਖੜ ਕੇ ਫਿਰ ਕੱਲ ਸਾਨੂੰ, ਸਾਡੇ ਜਿਹੜੇ ਸੇਵਾਦਾਰ ਬੰਦੇ ਸੀ ਕਿੰਗ ਐਡਵਰਡ ਤੇ ਇੱਧਰ ਉਰੇ ਖੜ ਕੇ, ਮਤਲਬ 50 ਦੀ ਸਪੀਡ ਲਿਖ ਕੇ ਅਸੀਂ ਬੋਰਡ ਦਾ ਵਾਧਾ ਬਣਾਏ ਖੜ ਕੇ, ਚਲੋ ਜਿੰਨਾ ਕੁ ਵੀ ਕਰ ਸਕਦੇ ਸੀ ਕੀਤਾ, ਪਰ ਜਿੰਨਿਆਂ ਨੂੰ ਟਿਕਟਾਂ ਮਿਲੀਆਂ, ਆਪਦੀ ਫੋਟੋ ਕਾਪੀ ਉਹਦੀ ਕਰਕੇ, ਆਪਦੀ ਓਰਿਜਨਲ ਟਿਕਟ ਆਪਦੇ ਕੋਲੇ ਰੱਖਿਓ, ਆਪਦਾ ਜਿਹੜਾ ਤੁਸੀਂ ਆਪਦਾ ਨਾਮ ਵਗੈਰਾ ਵੀ ਸ਼ੱਕ ਤੁਸੀਂ ਨਹੀਂ ਸ਼ੋ ਕਰਨਾ ਮੰਗਦੇ ਉਹਨੂੰ ਢਾ ਦਿਓ, ਉਹਨੂੰ ਮਤਲਬ ਬਲੈਕਆਊਟ ਕਰ ਦਿਓ, ਜੋ ਕਰਨਾ ਕਰ ਲਓ, ਪ੍ਰਾਈਵੇਸੀ ਆਪਦੀ ਐਡਰੈਸ ਨਹੀਂ ਦੇਣਾ ਮੰਗਦੇ, ਬੜੀ ਖੁਸ਼ੀ ਨਾਲ ਢਾ ਦਿਓ, ਅਸੀਂ ਕੁਛ ਨੀ ਕਰਨਾ, ਅਸੀਂ ਇੱਕ ਸਵੇਰ ਸਬੂਤ ਦੇਣੇ ਆ, ਵੇਖੋ ਵੀ ਇੰਨੀਆਂ ਟਿਕਟਾਂ 20-30-40-50 ਜਿੰਨੀਆਂ ਵੀ ਟਿਕਟਾਂ ਹੈਗੀਆਂ, ਉਹਨਾਂ ਅਸੀਂ ਟਿਕਟਾਂ ਉਹਨਾਂ ਦੇ ਮੂਹਰੇ ਰੱਖਣੀਆਂ ਵੀ ਆਹ ਦੇਖੋ, ਮਤਲਬ ਜਿਹੜੀਆਂ ਹੈਗੀਆਂ ਵੀ ਇਹ ਸਾਰਾ ਕੁਛ ਹੋਰ ਛੱਡ ਕੇ ਜਿਵੇਂ ਇੱਥੇ ਹੀ ਟਾਰਗੇਟ ਕਰਨ ਆ ਗਏ ਹੁੰਦੇ ਆ, ਇਹ ਗੱਲਬਾਤ ਹੈਗੀ ਆ, ਰਾਈਟ?
0: ਸੋ
4: ਮੈਂ ਤੁਹਾਡੇ ਤੁਹਾਡੀ ਆਵਾਜ਼ ਦੇ ਜ਼ਰੀਏ ਜਿਹੜੇ ਹਾਂ ਵਿਨੀਪੈਗ ਦੇ ਮਤਲਬ ਸੰਗਤ ਨੂੰ, ਆਪਣੀ ਪੰਜਾਬੀ ਕਮਿਊਨਿਟੀ ਨੂੰ ਇਹ ਦੱਸਣਾ ਚਾਹੁੰਦਾ ਵੀ ਪਲੀਜ਼ ਜਿਹਨੂੰ ਟਿਕਟਾਂ ਮਿਲ ਗਈਆਂ ਮਤਲਬ ਚੇਤਾ ਰੱਖਿਓ, ਪਰ ਅਸੀਂ ਉਹਦੀ ਕੋਈ ਰਿਸਪੋਂਸੀਬਿਲਿਟੀ ਨਹੀਂ ਕਿ ਅਸੀਂ ਟਿਕਟਾਂ ਉਹ ਛਡਾਵਾਂਗੇ ਜਾਂ ਅਸੀਂ ਟਿਕਟਾਂ ਪੇ ਕਰਾਂਗੇ, ਅਸੀਂ ਉਹਦਾ ਜਿਹੜਾ ਲੀਗਲ ਜਿਹੜਾ ਸਾਡਾ ਜਿਹੜਾ ਕਮਿਊਨਿਟੀ ਦੇ ਵਿੱਚ ਅਸੀਂ ਰੋਲ ਬਣਦਾ ਹੈ ਅਸੀਂ ਉਹ ਜ਼ਰੂਰ ਨਿਭਾਵਾਂਗੇ ਜਿਹੜਾ ਹੈ।
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ।
4: ਠੀਕ ਹੈ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡੇ, ਤੁਹਾਨੂੰ, ਤੁਹਾਡੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਸਾਰਿਆਂ ਨੇ ਧਿਆਨ ਦੇਣਾ, ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਮਲਾੜ ਗੁਰਦੁਆਰਾ ਸਾਹਿਬ ਜਾਂਦੇ, ਜਿਹਨੂੰ ਆਪਾਂ ਪਾਈਪਲਾਈਨ ਵਾਲਾ ਗੁਰਦੁਆਰਾ ਸਾਹਿਬ ਵੀ ਕਹਿ ਦਿੰਦੇ ਹਾਂ, ਤਾਂ ਉੱਧਰ ਜਦੋਂ ਵੀ ਜਾਂਦੇ ਹਾਂ, ਪਿਆ ਦਾ ਜ਼ੋਨ ਆ ਤਾਂ ਆਪਾਂ ਨੂੰ ਕਈ ਵਾਰੀ 60 ਦਾ ਜ਼ੋਨ ਉੱਥੇ ਸ਼ੋਅ ਹੁੰਦਾ ਹੈ। ਜਦੋਂ ਆਪਾਂ ਗੂਗਲ 'ਤੇ ਸਰਚ ਕਰਦੇ ਹਾਂ ਤਾਂ ਬਹੁਤ ਸਾਰੀਆਂ ਲਿਸਟਾਂ ਜਿਹੜੀਆਂ ਟਿਕਟਾਂ ਮਿਲ ਰਹੀਆਂ, ਤਾਂ ਥੋੜ੍ਹਾ ਜਿਹਾ ਧਿਆਨ ਰੱਖਣਾ ਜਦੋਂ ਵੀ ਉਸ ਸਾਈਡ ਜਾਂਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਨਮਸਤਕ ਹੋਣ ਜਾਂਦੇ ਹੋ ਸੁਬਹਾ ਜਾਂ ਸ਼ਾਮ ਜਦੋਂ ਵੀ, ਤਾਂ ਉੱਥੇ ਕਈ ਵਾਰੀ ਹਾਈਡ ਹੋ ਕੇ ਜਿਹੜੇ ਖੜ੍ਹੇ ਹੁੰਦੇ ਅੰਡਰਕਵਰ ਖੜ੍ਹੇ ਹੁੰਦੇ, ਤਾਂ ਬਹੁਤ ਸਾਰੀਆਂ ਟਿਕਟਾਂ ਮਿਲ ਰਹੀਆਂ ਉਹ ਚੀਜ਼ ਦੇ ਲਈ, ਤਾਂ ਥੋੜ੍ਹਾ ਜਿਹਾ ਧਿਆਨ ਰੱਖਿਓ, ਕਿਉਂਕਿ ਸੇਫਟੀ ਦੇ ਲਈ ਉਹਨਾਂ ਨੇ ਤੁਹਾਨੂੰ ਕਾਲ ਕੀਤੀ ਆ ਕਿ ਅੱਗੇ ਤੋਂ ਧਿਆਨ ਰੱਖਿਓ, ਕਿਉਂਕਿ ਬਹੁਤ ਸਾਰੀਆਂ ਟਿਕਟਾਂ ਆਲਰੇਡੀ ਮਿਲ ਚੁੱਕੀਆਂ, ਤਾਂ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਆਪਣੇ ਇੱਥੇ ਖਰਚੇ ਆਪਦੇ ਨਹੀਂ ਪੂਰੇ ਹੁੰਦੇ ਸੀ, 400-500 ਦੀ ਟਿਕਟ ਹੀ ਮਿਲ ਗਈ ਤਾਂ ਕਿੱਧਰ ਨੂੰ ਜਾਵਾਂਗੇ, ਤਾਂ ਥੋੜ੍ਹਾ ਜਿਹਾ ਧਿਆਨ ਰੱਖਣਾ। 50 ਦਾ ਜ਼ੋਨ ਆ, 50 ਦੇ ਜ਼ੋਨ ਦੇ ਵਿੱਚ ਜਾਓ, 45-47 'ਤੇ ਡਰਾਈਵ ਕਰੋ, ਥੋੜ੍ਹੀ ਸੇਫ ਡਰਾਈਵ ਕਰੋ, ਅਤੇ ਜਿਹਨਾਂ ਕੋਲ ਟਿਕਟਾਂ ਆਲਰੇਡੀ ਮਿਲ ਚੁੱਕੀਆਂ ਜਿਹਨਾਂ ਨੂੰ, ਉਹ ਸਾਰੇ ਆਣੇ ਨੇ ਟਿਕਟਾਂ ਆਪਦੀਆਂ, ਫੋਟੋ ਕਾਪੀ ਆਪਦੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ, ਪਾਈਪਲਾਈਨ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਦੇ ਦਿਓ, ਤਾਂ ਕਿ ਜਿੰਨੀਆਂ ਵੀ ਟਿਕਟਾਂ ਨੇ ਸਾਰੀਆਂ ਇਕੱਠੀਆਂ ਕਰਕੇ ਇੱਕ ਫਾਈਟ ਕੀਤੀ ਜਾਵੇ ਕਿ ਤੁਸੀਂ ਸਪੀਡ ਜ਼ੋਨ ਤਾਂ ਲਾਇਆ ਨਹੀਂ ਗਾ, ਟਿਕਟਾਂ ਕਿਸ ਬਿਹਾਵ 'ਤੇ ਦੇ ਰਹੇ ਹੋ, ਇਸ ਤੋਂ ਜਿੰਨੀਆਂ ਤੁਸੀਂ ਟਿਕਟਾਂ ਦੇ ਰਹੇ ਹੋ ਇਦੋਂ ਜ਼ਿਆਦਾ ਤੁਸੀਂ ਸਾਈਨ ਬੋਰਡ ਲਾ ਦਿਓ, ਤਾਂ ਉਹ ਮੰਗ ਰੱਖੀ ਜਾਣੀ ਹੈ ਸਮੂਹ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਅਤੇ ਇਸ ਪ੍ਰਧਾਨ ਸਾਹਿਬ ਵੱਲੋਂ। ਆਪਾਂ ਸ਼ਲਾਘਾ ਕਰਦੇ, ਇੰਨਾ ਸੋਹਣਾ ਕਦਮ ਉਹਨਾਂ ਨੇ ਚੱਕਿਆ, ਧਿਆਨ ਰੱਖਿਆ ਕਿ ਜਿਹੜੀ ਸੰਗਤ ਪਰੇਸ਼ਾਨੀ ਆ ਰਹੀ ਹੈ ਤਾਂ ਉਸ ਚੀਜ਼ ਦਾ ਹੱਲ ਕੱਢਣ ਲਈ ਤਾਂ ਹਮੇਸ਼ਾ ਯੋਗਦਾਨ ਦਿੰਦੇ ਰਹਿੰਦੇ ਨੇ। ਉਹਦੇ ਲਈ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਦਾ, ਸਮੂਹ ਕਮੇਟੀ ਦਾ, ਇੰਨਾ ਵਧੀਆ ਸ਼ਲਾਘਾ ਜੋ ਕਦਮ ਚੱਕ ਰਿਹਾ, ਅਤੇ ਉਮੀਦ ਕਰਦੇ ਹਾਂ ਕਿ ਕੁਝ ਨਾ ਕੁਝ ਇਹਦੇ ਵਧੀਆ ਰਿਜ਼ਲਟ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਸਾਹਮਣੇ ਹੋਣਗੇ, ਅਤੇ ਗੱਲਬਾਤ ਜਾਰੀ ਰੱਖਾਂਗੇ, ਅਤੇ ਕਾਲਰ ਵੀ ਜ਼ਰੂਰ ਅਟੈਂਡ ਕਰ ਲਈਏ। ਨੈਕਸਟ ਕਾਲ ਆਉਣ ਏਰੁਣ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ? ਸੁਖਮਨ ਬੋਲਦੇ ਹੋ ਕਿ ਉਹਦਾ ਬ੍ਰਦਰ ਬੋਲਦੇ ਹੋ? ਹਾਂਜੀ, ਬ੍ਰਦਰ। ਓਕੇ, ਨਾਮ, ਤੁਹਾਡਾ ਨਾਮ ਕੀ ਹੈ? ਮੈਂ ਤੁਹਾਡਾ ਨਾਮ ਭੁੱਲ ਜਾਂਦਾ।
5: ਜਗਜੀਵਨ। ਜੀਵਨ
0: ਜੀਵਨ ਜੀਵਨ, ਕਿਵੇਂ ਹੋ ਤੁਸੀਂ? ਤੁਸੀਂ ਪਿੱਛੇ ਰੇਡੀਓ ਦੀ ਵੋਲਿਊਮ ਘੱਟ ਕਰ ਦੋਗੇ, ਪਿੱਛੇ ਜਿਹੜੀ ਚੱਲ ਰਹੀ ਆ? ਕਰਤੀ। ਚਲੋ ਹੁਣ ਫਿਰ ਤੁਸੀਂ ਮੇਰੇ ਨਾਲ ਗੱਲਾਂ ਕਰੋ, ਕਿਵੇਂ, ਠੀਕ ਠਾਕ ਹੋ ਤੁਸੀਂ? ਕੀ ਖਾਧਾ ਪੀਤਾ ਅੱਜ?
5: ਲੱਪੀ ਨਹੀਂ ਤੇ ਆਪਾਂ ਚਾਦੀ।
0: ਕੀ ਪੀਤਾ?
5: ਚਾਪਾ ਨਹੀਂ ਖਾਧਾ,
0: ਕੁਛ ਨਹੀਂ ਖਾਧਾ ਯਾਰ, ਦੋ ਵੱਜ ਗਏ, ਤੁਸੀਂ ਕੁਝ ਖਾਧਾ ਹੀ ਨੀਗਾ।
5: ਤਾਲ ਨਾਲ ਸੈਟ ਪੀਤਾ, ਓਲੀਵ ਸੈਟ।
0: ਅੱਛਾ, ਚੱਲ ਕੁਛ ਬਣਵਾ ਲਓ, 3 ਕੁ ਵਜੇ ਫਿਰ ਮੈਂ ਵੀ ਆਉਣਾ, ਆਪਾਂ ਇਕੱਠੇ ਖਾਣੇ ਪੀਨੇ ਅੱਜ। ਮੈਗੀ ਮੈਗੀ ਖਾਂਦੇ ਹੁੰਦੇ ਹੋ?
5: ਹਾਂਜੀ ਹਾਂਜੀ।
0: ਵਾਹ, ਫਿਰ ਅੱਜ ਆਪਾਂ 3 ਵਜੇ ਮੈਗੀ ਖਾਂਦੇ ਹਾਂ, ਠੀਕ ਆ? ਠੀਕ ਆ, ਹਾਂਜੀ, ਬਾਪੂ ਵਾਲਾ ਗਾਣਾ ਲਾ ਦੋ। ਬਿਲਕੁਲ ਜੀ, ਜ਼ਰੂਰ ਲਾਵਾਂਗੇ ਜੀ।
2: ਕਿੰਨੇ ਸਾਲ ਕੇ ਹੋ ਆਪ?
0: ਇੱਧਰ ਗੱਲ ਗੱਲ ਕਰੋ ਨਾ, ਤੁਹਾਨੂੰ ਸਵਾਲ ਪੁੱਛ ਰਹੇ ਨੇ ਉਹ।
2: ਤੁਸੀਂ ਕਿੰਨੇ ਸਾਲ ਦੇ ਹੈਗੇ ਹੋ? 7 ਸਾਲ ਦੇ। ਓਕੇ,
0: ਤੇ ਕਰਾ ਦੋ ਸੁਖਮਨ ਨਾਲ ਗੱਲ ਕਰਾ ਦੋ ਫਿਰ। ਸਤਿ ਸ਼੍ਰੀ ਅਕਾਲ ਸੁਖਮਨ, ਕਿੱਦਾਂ?
5: ਠੀਕ ਆ।
0: ਤੇ ਤੁਸੀਂ ਵੀ ਕੁਝ ਖਾਧਾ ਪੀਤਾ ਕਿ ਤੁਸੀਂ ਵੀ ਨਹੀਂ ਕੁਝ ਖਾਧਾ ਪੀਤਾ?
5: ਖਾਧਾ ਸੀ, ਫਿਰ ਰੋਟੀ ਖਾਧੀ।
0: ਅੱਛਾ, ਰੋਟੀ ਖਾਧੀ ਆ?
5: ਰੋਟੀ, ਆਲੂ ਪਰੌਂਠੇ।
0: ਆਲੂ ਪਰੌਂਠੇ, ਇਕੱਲੇ ਇਕੱਲੇ ਆਲੂ ਪਰੌਂਠੇ ਖਾ ਲਏ ਤੁਸੀਂ?
5: ਨਾ, ਦਹੀਂ ਨਾਲ।
0: ਦਹੀਂ ਨਾਲ?
2: ਇਕੱਲੇ ਇਕੱਲੇ ਨਹੀਂ ਖਾਧੇ,
0: ਇਕੱਲੇ ਇਕੱਲੇ ਨਹੀਂ ਖਾਧੇ, ਦਹੀਂ ਨਾਲ ਖਾਧੇ ਆ। ਮੇਰੇ ਵਾਸਤੇ ਰੱਖਿਆ ਇੱਕ ਕਿ ਨਹੀਂ? ਮੈਂ ਕੱਲਾ ਆ ਜਾ, ਇਹਨਾਂ ਨੂੰ ਨਾ ਲੈ ਕੇ ਆਵਾਂ, ਇਹਨਾਂ ਨੂੰ ਨਾਲ ਨਾ ਲੈ ਕੇ ਆਵਾਂ ਜਿਹੜੇ ਸਟੂਡੀਓ ਦੇ ਵਿੱਚ ਨਾਲ ਨੇ, ਇਹਨਾਂ ਨੂੰ ਨਾ ਨਾਲ ਲੈ ਕੇ ਆਵਾਂ।
5: ਸਾਰੇ
0: ਆ ਜਾਗੇ? ਚਲੋ ਫਿਰ ਅੱਜ ਆਉਂਦੇ ਹਾਂ ਸਟੂਡੀਓ ਤੋਂ ਬਾਅਦ, ਠੀਕ ਹੈ, ਆਫਟਰ ਸ਼ੋਅ ਤੋਂ ਬਾਅਦ ਫਿਰ ਆਪਾਂ ਇਕੱਠੇ ਖਾਂਦੇ ਹਾਂ। ਕੀ ਲੱਗਿਆ? ਤਰਾਂ? ਅੱਛਾ, ਤਰਾਂ ਵੀ ਨੇ ਨਾਲ, ਕਿਆ ਬਾਤ ਹੈ, ਫਿਰ ਤਾਂ ਆਪਾਂ ਨਾਲੇ ਤਰਾਂ ਖਾਵਾਂਗੇ, ਨਾਲੇ ਦਹੀਂ ਨਾਲ ਪਰੌਂਠੇ ਖਾਵਾਂਗੇ, ਹੈ ਨਾ? ਟਿੰਡੀਆਂ। ਅੱਛਾ, ਸਾਰਾ ਕੁਝ ਘਰੇ ਲਾਇਆ ਹੋਇਆ ਤੁਸੀਂ, ਬੈਕਯਾਰਡ ਚ ਲਾਇਆ ਹੋਇਆ?
5: ਹਾਂਜੀ।
0: ਕਿਆ ਬਾਤ ਹੈ, ਫਿਰ ਤਾਂ ਫਿਰ ਮੈਨੂੰ ਸਬਜ਼ੀ ਦੇ ਦੋਗੇ ਇੱਕ ਅੱਧੀ ਘਰੇ ਲਿਜਾਣ ਨੂੰ ਵੀ?
5: ਹਾਂਜੀ
0: ਲੈ ਫਿਰ ਤਾਂ ਬਹੁਤ ਸਿਆਣੇ ਬੱਚੇ ਹੋ ਤੁਸੀਂ
2: ਤੁਸੀਂ ਵੀ ਨਾਲ ਆ ਜਿਓ ਸਾਡੇ
0: ਚਲੋ ਆਪਾਂ ਗਾਣਾ ਸੁਣਦੇ ਆ ਤੁਹਾਡਾ ਠੀਕ ਆ ਅੱਛਾ ਬਹੁਤ ਜ਼ਿਆਦਾ ਠੀਕ ਆ ਜੀ ਬਹੁਤ ਜ਼ਿਆਦਾ ਫਿਰ ਬਹੁਤ ਜ਼ਿਆਦਾ ਮਹਾਰਾਜ ਹੋਰ ਬਰਕਤਾਂ ਪਾਵੇ ਤੇ ਜਰੂਰ ਆਪਾਂ ਖਾਵਾਂਗੇ ਠੀਕ ਆ ਓਕੇ ਸਾਰੇ ਪੈਕਟ ਤੁਸੀਂ ਦਿਓ ਜੀ ਓਕੇ ਠੀਕ ਆ ਜੀ ਓਕੇ ਬਹੁਤ ਜ਼ਿਆਦਾ ਲੱਗੇ ਠੀਕ ਆ ਜੀ ਆਪਾਂ ਸਾਰਾ ਕੁਝ ਖਾਵਾਂਗੇ ਚਲੋ ਠੀਕ ਆ ਆਪਾਂ ਗਾਣਾ ਸੁਣੀਏ ਹੁਣ ਤੁਹਾਡਾ ਬਾਪੂ ਵਾਲਾ
5: ਨਹੀਂ
0: ਤੁਸੀਂ ਕਿਹੜਾ ਗਾਣਾ ਸੁਣਨਾ ਕਿਹੜਾ ਗਾਣਾ ਸੁਣਨਾ ਜਲਦੀ ਦੱਸੋ ਫਿਰ ਇਸ ਤੋਂ ਬਾਅਦ ਮੇਰੀ ਇੱਕ ਹੋਰ ਕਾਲ ਆ ਮੈਂ ਲੈਣੀ ਆ ਕਾਲ
2: ਡਿਸਾਈਡ ਨਹੀਂ ਕਰ ਪਾਇਆ
0: ਚਲੋ ਜਲਦੀ ਜਲਦੀ ਡਿਸਾਈਡ ਕਰੋ ਨਾ ਫਿਰ ਤੁਸੀਂ ਚਲੋ ਡਿਸਾਈਡ ਕਰਕੇ ਕਾਲ ਕਰ ਦਿਓ ਠੀਕ ਆ ਓਕੇ ਡਿਸਾਈਡ ਕਰਕੇ ਦੁਬਾਰਾ ਕਾਲ ਕਰ ਦਿਓ ਜੀ ਬਾਏ ਨੈਕਸਟ ਕਾਲਰ ਲੈ ਲਈਏ ਜੀ ਇਹ ਸਾਡੇ ਨੰਨੇ ਨੰਨੇ ਜਿਹੜੇ ਲਿਸਨਰ ਨੇ ਬੜੇ ਕਿਊਟ ਜੀ ਆਵਾਜ਼ ਦੇ ਵਿੱਚ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਨੇ ਹਰ ਇੱਕ ਆਪਣੀ ਏਜ ਦੇ ਆਪਣੇ ਨਾਲ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ ਜੁੜੇ ਹੋਏ ਆ ਤਾਂ ਹੀ ਅਸੀਂ ਸ਼ਾਲਨੀ ਜੀ ਕਹਿੰਦੇ ਹੁੰਦੇ ਹਾਂ ਕਿ ਰੇਡੀਓ ਧਮਾਲ ਇੱਕ ਫੈਮਿਲੀ ਸ਼ੋਅ ਆ ਅਤੇ ਫੈਮਿਲੀ ਦੇ ਰਿਲੇਟਡ ਜੋ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਫੈਮਿਲੀ ਦੇ ਵਿੱਚ ਬਹਿ ਕੇ ਉਹੀ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਅਤੇ 92.7 FM ਤੁਹਾਨੂੰ ਫੁੱਲ ਐਚ ਡੀ ਕੁਆਲਿਟੀ ਦੇ ਵਿੱਚ ਮਿਊਜ਼ਿਕ ਦਿੰਦਾ ਜਿਹੜਾ ਤੁਸੀਂ ਸਪੋਟੀਫਾਈ ਯੂਟਿਊਬ ਉੱਤੇ ਉੱਤੇ ਸੁਣਦੇ ਹੋ ਸੇਮ ਐਚ ਡੀ ਕੁਆਲਿਟੀ ਦੇ ਵਿੱਚ ਤੁਹਾਨੂੰ ਇੱਥੇ ਮਿਊਜ਼ਿਕ ਸੁਣਨ ਨੂੰ ਮਿਲਦਾ ਅਤੇ ਨੈਕਸਟ ਕਾਲਰ ਲੈ ਲਈਏ ਜੀ ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
6: ਸਤਿ ਸ਼੍ਰੀ ਅਕਾਲ ਜੀ ਵੀਰੇ
0: ਸਤਿ ਸ਼੍ਰੀ ਅਕਾਲ ਜੀ
6: ਕੀ ਹਾਲ ਚਾਲ ਨੇ
0: ਚੜ੍ਹਦੀ ਕਲਾ ਜੀ
6: ਆਪਾਂ ਇਹ ਬਲਵੀਰ ਲਹਿਰ ਦਾ ਗਾਣਾ ਸੁਣਨਾ ਜੀ ਜੁੱਡੋ ਕਰਾਟੇ
0: ਜੁੱਡੋ ਕਰਾਟੇ
6: ਹਾਂਜੀ
0: ਕਿਆ ਬਾਤ ਹੈ ਕਿੰਨਾ ਦਾ ਗਾਣਾ ਇਹ
6: ਬਲਵੀਰ ਲਹਿਰਾ
0: ਬਲਵੀਰ ਲਹਿਰਾ
6: ਤੇ ਨਾਲ ਇਹਦੇ ਸੁਨੀਤਾ ਰੱਤੂ ਜੀ ਡਿਊਟ ਸੌਂਗ ਹੈ ਜੀ
0: ਜੁੱਡੋ ਕਰਾਟੇ
6: ਹਾਂਜੀ
0: ਜੁੱਡੋ ਕਰਾਟੇ ਫਿਰ ਆਉਂਦੇ ਆ ਤੁਹਾਨੂੰ ਵੀ ਕਿ ਨਹੀਂ ਮੇਰੇ ਵਾਂਗੂ
6: ਥੋਤੋਂ ਹੀ ਸਿੱਖਣੇ ਪੈਣੇ ਸਾਨੂੰ ਤਾਂ
0: ਇੱਕ ਜਿਹੜਾ ਸਰਚ ਕੀਤਾ ਸੀਗਾ ਇਹਦੇ ਚ ਆਉਂਦਾ ਜੁੱਡੋ ਕਰਾਟੇ ਅਤੁਲ ਸ਼ਰਮਾ ਇਹ ਉਹੀ ਆ ਬਲਬੀਰ ਲਹਿਰਾ
6: ਹਾਂਜੀ ਇਹੀ ਹੈ ਜੀ
0: ਓਕੇ ਜ਼ਰੂਰ ਸੁਣਾਂਗੇ ਆਪਾਂ ਜੀ
6: ਠੀਕ ਹੈ
0: ਜੀ ਓਕੇ ਜੀ ਓਕੇ ਧੰਨਵਾਦ ਜੀ ਲਓ ਜੀ ਨਿੱਕੇ ਨਿੱਕੇ ਲਿਸਨਰਾਂ ਦੀ ਵੀ ਆਪਾਂ ਨੂੰ ਗੱਲ ਆ ਚੁੱਕੀ ਆ ਕਿ ਉਹਨਾਂ ਨੇ ਇੱਕ ਬਾਪੂ ਸੌਂਗ ਸੁਣਨਾ ਅਤੇ ਦੂਜੀ ਫਰਮਾਇਸ਼ ਉਹਨਾਂ ਦੀ ਹਲੇ ਆਊਗੀ ਅਤੇ ਉਸ ਤੋਂ ਪਹਿਲਾਂ ਜੁੱਡੋ ਕਰਾਟੇ ਇਹ ਵੀ ਆਪਾਂ ਸੁਣਾਂਗੇ ਅਤੇ ਬਹੁਤ ਸੋਹਣੇ ਸੋਹਣੇ ਤੁਹਾਡੇ ਮੈਸੇਜ ਆ ਰਹੇ ਆ ਸ਼ੁਭ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮਨੀਸ਼ ਰਿਹਾਨ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਗੈਵੀ ਵੀਰ ਅਤੇ ਸ਼ਾਲਨੀ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਵੈਰੀ ਨਾਈਸ ਸ਼ੋਅ ਅਤੇ ਵੈਲਕਮ ਟੂ ਸ਼ਾਲਨੀ ਜੀ ਤੁਹਾਨੂੰ ਦਾ ਵੈਲਕਮ ਕੀਤਾ ਜਾ ਰਿਹਾ ਅਤੇ ਇਨੋਸੈਂਟ ਗੱਭਰੂ ਜੀ ਕਹਿ ਰਹੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹਨਾਂ ਵੱਲੋਂ ਵੀ ਸਤਿ ਸ਼੍ਰੀ ਅਕਾਲ ਬੁਲਾਈ ਜਾ ਰਹੀ ਆ ਜੱਟ ਜਿਮਸ ਬੌਂਡ ਉਹਨਾਂ ਵੱਲੋਂ ਵੀ ਸਤਿ ਸ਼੍ਰੀ ਅਕਾਲ ਬੁਲਾਈ ਜਾ ਰਹੀ ਆ ਰਮਨ ਜੀ ਵਿਨੀਪੈਗ ਤੋਂ ਉਹ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਬਹੁਤ ਭਾਰੀ ਪਿਆਰ ਭਾਰੀ ਸਤਿ ਸ਼੍ਰੀ ਅਕਾਲ ਆ ਜੀ ਅਤੇ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਜਿਹੜੇ ਹੁਣ ਲੇਟ ਆਏ ਹੋ ਅਤੇ ਉਹਨਾਂ ਦਾ ਵੀ ਮੋਸਟ ਵੈਲਕਮ ਕਰਦੇ ਹਾਂ ਕਿਉਂਕਿ ਆਪਣੇ ਬੜੇ ਇੰਟਰਸਟਿੰਗ ਜਿਹੇ ਟੋਪਿਕ 'ਤੇ ਗੱਲਬਾਤ ਹੋ ਰਹੀ ਆ ਗੁਰਪ੍ਰੀਤ ਭੱਠਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਾਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਅਤੇ ਅੱਜ ਦੇ ਆਪਣੇ ਬਹੁਤ ਸਾਰੇ ਟੋਪਿਕ ਨੇ ਜਿਹੜੇ ਬੇਸਿਕ ਇੱਕ ਮਾਂ ਅਤੇ ਧੀ ਦਾ ਰਿਸ਼ਤਾ ਹੁੰਦਾ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਇਹਨਾਂ ਨਾਲ ਕਰ ਰਹੇ ਸੀ ਅਤੇ ਹੋਰ ਵੀ ਧਾਰਮਿਕ ਬਹੁਤ ਸਾਰੀ ਨੌਲੇਜ ਹੈ ਇਹਨਾਂ ਨੂੰ ਅਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਅਤੇ ਇੱਕ ਬਹੁਤ ਇੰਟਰਸਟਿੰਗ ਸਟੋਰੀ ਵੀ ਤੁਹਾਡੇ ਤੋਂ ਸੁਣਨੀ ਆ ਕਿ ਰਾਧਾ ਕ੍ਰਿਸ਼ਨ ਜੀ ਦਾ ਜਿਹੜਾ ਮਿਲਣ ਹੋਇਆ ਸੀ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਸਾਰਿਆਂ ਨਾਲ ਜਾਣਕਾਰੀ ਕਰ ਸਾਂਝੀ ਕਰ ਦਈਏ ਰੀਮੈਕਸ ਪਰਫਾਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਜੀ ਅਤੇ ਜੇ ਤੁਸੀਂ ਫੁੱਲ ਟਾਈਮ ਕੰਮ ਕਰ

ਸਸਤੀਆਂ ਇਹ ਟਿਕਟਾਂ ਲੱਗੀਆਂ ਹੋਈਆਂ। ਮੈਂ ਜਲਦੀ ਜਲਦੀ ਦੱਸਦਾ ਤੁਹਾਨੂੰ ਕਿਉਂਕਿ ਇਸ ਤੋਂ ਬਾਅਦ ਆਪਾਂ ਗਾਣਾ ਵੀ ਸੁਣਨਾ। ਜੁਡੋ ਕਰਾਟੇ ਤੁਹਾਡੇ ਲਈ ਰੈਡੀ ਆ। ਜੁਡੋ ਕਰਾਟੇ ਖੇਡਣੀ ਨਹੀਂ ਕਿ ਬਸ ਸੁਣਨਾ ਹੀ ਆ, ਇਹ ਨਾ ਹੋਵੇ ਜਿਹੜਾ ਨੇੜੇ ਤੇੜੇ ਤੁਹਾਡੇ ਬੈਠਾ ਉਹਦੇ ਨਾਲ ਜੁਡੋ ਕਰਾਟੇ ਤੋਂ ਸ਼ੁਰੂ ਕਰ ਦਿਉ। ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲੇ ਵੱਲੋਂ ਬਹੁਤ ਸਾਰੀਆਂ ਸਸਤੀਆਂ ਇਹ ਟਿਕਟਾਂ ਤੁਹਾਡੇ ਲਈ ਲੱਗੀਆਂ। ਬੈਸਟ ਵਕੇਸ਼ਨ ਪੈਕੇਜ ਮਿਲੇ ਨੇ। ਜੇ ਤੁਸੀਂ ਜਿੰਨਾ ਵੀ ਔਨਲਾਈਨ ਤੁਸੀਂ ਪ੍ਰਾਈਜ਼ ਦੇਖ ਰਹੇ ਹੋ ਮਾਰਕੀਟ ਦੇ ਵਿੱਚ ਟਿਕਟਾਂ ਦਾ, ਉਸ ਤੋਂ ਵੀ ਜੇ ਤੁਸੀਂ ਇਹ ਟਿਕਟਾਂ ਸਸਤੀਆਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ, 204-202-0104 'ਤੇ ਸੰਪਰਕ ਕਰਕੇ ਵਧੀਆ ਵਧੀਆ ਡੀਲਾਂ ਤੁਸੀਂ ਗ੍ਰੈਬ ਕਰ ਸਕਦੇ ਹੋ।

0: ਬਿਲਕੁਲ ਜੀ, ਜੂਡੋ ਕਰਾਟਿਆਂ ਦੀ ਗੱਲਬਾਤ ਆਪਾਂ ਕਰਦੇ ਰਵਾਂਗੇ। ਉਸ ਤੋਂ ਪਹਿਲਾਂ ਕਾਲਰ ਜ਼ਰੂਰ ਅੱਗੇ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ, ਕਾਲ ਮਿਸ ਹੋ ਚੁੱਕੀ ਹੈ, ਨੈਕਸਟ ਕਾਲਰ ਲੈ ਲਈਏ ਜੀ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਿਹੜਾ ਗਾਣਾ ਸੁਣਨਾ ਜੀ?
1: ਮੋੜ, ਚਿੱਠੀ ਮੋੜ।
0: ਜੀਟੀ ਰੋਡ ਕੇ ਚਿੱਠੀ ਮੋੜ? ਜੀਟੀ ਰੋਡ ਕੇ ਚਿੱਠੀ ਮੋੜ ਹੈ? ਜੀਟੀ ਸੱਚੀ ਮੁੱਚੀ ਬੋਲ, ਸੱਚੀ ਮੁੱਚੀ ਬੋਲ, ਸੱਚੀ ਮੁੱਚੀ ਬੋਲ, ਸੱਚੀ ਮੁੱਚੀ ਬੋਲ। ਤੁਹਾਡੀ ਕਿੰਨੀ ਏਜ ਆ? 6 6 ਸਾਲ ਦੇ ਹੋ, ਠੀਕ ਹੈ। ਤੇ ਸੱਚੀ ਮੁੱਚੀ ਕੀ ਬੋਲਦੇ ਹੋ? ਸੱਚ ਬੋਲਦੇ ਹੋ ਤੁਸੀਂ ਕਿ ਤੁਸੀਂ ਵੀ ਝੂਠ ਬੋਲਦੇ ਹੁੰਦੇ ਹੋ? ਸੱਚ ਬੋਲਦੇ ਹੁੰਦੇ ਮੰਮੀ ਅੱਗੇ ਕਿ ਝੂਠ ਬੋਲਦੇ ਹੁੰਦੇ ਹੋ? ਓਕੇ, ਸੱਚੀ ਮੁੱਚੀ ਦੇ ਮੂਹਰੇ। ਹਰਮੀਤ ਜੀ ਹੰਜਰਾ ਜੀ ਕਹਿ ਰਹੇ ਨੇ ਸ਼ਾਇਦ ਇਹੀ ਗਾਣਾ, ਸੱਚੀ ਮੁੱਚੀ ਦੇ ਮੂਹਰੇ। ਇਹ ਨਿਮਰਤ ਖਹਿਰਾ ਦਾ ਗਾਣਾ ਆ? ਓਕੇ, ਹਾਂ
2: ਹਾਂ,
0: ਓਕੇ ਜੀ, ਜ਼ਰੂਰ ਸੁਣਦੇ ਹਾਂ ਸੁਖਮਨ ਆਪਾਂ ਇਹ ਗਾਣਾ। ਓਕੇ, ਬਾਏ।

ਲਓ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹਿਣਾ ਤੇ ਨਾਲ ਦੀ ਨਾਲ ਦੱਸ ਦਈਏ ਫੋਕਸਡ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਲਾਈਵ ਡਿਸਬਿਲਟੀ, ਕ੍ਰਿਟੀਕਲ ਸੁਪਰਵੀਜ਼ਾ, ਵਿਜ਼ਟਰ ਇੰਸ਼ੋਰੈਂਸ, RRSP, TFSA, RASP, ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ ਜੀ ਬੀਰ ਇੰਦਰ ਸਿੰਘ ਬਹਿਲ ਜੀ, 204-230-4431 'ਤੇ ਸੰਪਰਕ ਕਰ ਸਕਦੇ ਹੋ। ਇਹਨਾਂ ਨਾਲ ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-3357 ਉੱਤੇ। ਅਤੇ ਮੰਡੇ ਟੂ ਫਰਾਈਡੇ ਬੀਰਿੰਦਰ ਸਿੰਘ ਬਹਿਲ ਜੀ ਨੂੰ ਜੇ ਤੁਸੀਂ ਮਿਲਣਾ 100 ਮੈਡਲੇ ਡਰਾਈਵ 'ਤੇ ਮਿਲ ਸਕਦੇ ਹੋ, ਸਿਰਫ ਇੱਕ ਵੀਰਵਾਰ ਦਾ ਦਿਨ ਛੱਡ ਕੇ, ਕਿਉਂਕਿ ਵੀਰਵਾਰ ਦੇ ਦਿਨ ਜਿਹੜਾ ਸਾਊਥ ਦਾ ਆਫਿਸ ਆ ਉੱਥੇ ਤੁਸੀਂ ਮਿਲ ਸਕਦੇ ਹੋ। ਸਪੈਸ਼ਲ ਵੀਰਵਾਰ ਦਾ ਦਿਨ ਸਾਊਥ ਦੇ ਕਲਾਇੰਟਸ ਦੇ ਲਈ ਰੱਖਿਆ ਹੋਇਆ ਉਹਨਾਂ ਨੇ। ਅਤੇ ਜੇ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਬਾਕੀ ਦੇ ਦਿਨ ਮਿਲਣਾ, ਬਾਕੀ ਦਿਨ ਮੰਡੇ ਟੂ ਸੈਟਰਡੇ ਤੁਹਾਡੇ 100 ਮੈਡਲੇ ਡਰਾਈਵ ਸਾਊਥ ਨੌਰਥ ਦੇ ਵਿੱਚ ਤੁਹਾਨੂੰ ਮਿਲ ਸਕਦੇ ਆ, ਸਿਰਫ ਇੱਕ ਵੀਰਵਾਰ ਦਾ ਦਿਨ ਛੱਡ ਕੇ ਤੁਸੀਂ ਜਿਹੜਾ ਸਾਊਥ ਦੇ ਆਫਿਸ ਦੇ ਵਿੱਚ ਤੁਸੀਂ ਇਹਨਾਂ ਨਾਲ ਮਿਲ ਸਕਦੇ ਹੋ।

ਲਓ ਜੀ, ਬਹੁਤ ਸਾਰੀਆਂ ਗੀਤਾਂ ਦੀਆਂ ਤੁਹਾਡੀਆਂ ਫਰਮਾਇਸ਼ਾਂ ਆ ਚੁੱਕੀਆਂ ਅਤੇ ਨਿੱਕੀ ਜੀ ਆ, ਇੱਕ ਨਿੱਕੀ ਜੀ ਲਿਸਨਰ ਆ ਜਿਹੜੀ ਆਪਣੀ ਕਿਊਟ ਜੀ, ਉਹਨੇ ਆਪਾਂ ਨੂੰ ਇੱਕ ਫਰਮਾਇਸ਼ ਕੀਤੀ ਆ ਮੋੜ ਨਿਮਰਤ ਖਹਿਰਾ ਦਾ ਗਾਣਾ। ਬਿਲਕੁਲ, ਇਹ ਵੀ ਆਪਾਂ ਸੁਣਦੇ ਹਾਂ ਅਤੇ ਦੇਖਦੇ ਹਾਂ ਗਾਣੇ ਦੇ ਵਿੱਚ ਕਿੰਨੀ ਕੁ ਖਾਸੀਅਤ ਆ। ਨਿਮਰਤ ਖਹਿਰਾ ਸਾਰਿਆਂ ਦੀ ਫੇਵਰੇਟ ਹੁੰਦੀ ਹੈ, ਮੈਂ ਕਹਿੰਦਾ ਨਿੱਕੇ ਨਿੱਕੇ ਬੱਚਿਆਂ ਦੀ ਫੇਵਰੇਟ ਆ ਅੱਜ ਕੱਲ੍ਹ।

0: ਬਿਲਕੁਲ ਜੀ, ਸੱਚੀ ਮੁੱਚੀ ਦਾ ਮੂਰ ਕਿੱਥੋਂ ਆ ਗਿਆ ਤੇ ਬਹੁਤ ਸਾਰਾ ਤੁਹਾਡਾ ਪਿਆਰ ਮਿਲ ਰਿਹਾ ਟਿਕਟੋਕ ਦੇ ਉੱਤੇ। ਸ਼ਾਲਿਨੀ ਜੀ 7000 ਆਲਰੇਡੀ ਲਾਈਵ ਦੇ ਉੱਤੇ ਲਾਈਕ ਆ ਚੁੱਕੇ ਨੇ, ਤਾਂ ਜਾਣੀ ਕਿ ਬਹੁਤ ਸਾਰਾ ਭਰਵਾਂ ਹੁੰਗਾਰਾ ਅੱਜ ਦੇ ਲਾਈਵ ਨੂੰ ਮਿਲ ਰਿਹਾ। ਤੇ ਜੇ ਮੈਂ ਕਮੈਂਟ ਪੜਨ ਦੀ ਕੋਸ਼ਿਸ਼ ਕਰਾਂ ਤਾਂ ਬਹੁਤ ਸਾਰਾ ਪਿਆਰ ਮਿਲ ਰਿਹਾ ਤੁਹਾਨੂੰ ਤੇ ਸਤਿ ਸ਼੍ਰੀ ਅਕਾਲ ਬੁਲਾਈ ਜਾ ਰਹੀ ਹੈ, ਬਹੁਤ ਸਾਰੀਆਂ ਸਤਿ ਸ਼੍ਰੀ ਅਕਾਲ ਮੈਸ ਜਿਹੜੀਆਂ ਹੋ ਚੁੱਕੀਆਂ ਆਲਰੇਡੀ ਤੇ, ਪਰ ਸਾਰਿਆਂ ਵੱਲੋਂ ਰੀਤ ਗਿੱਲ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜਸ਼ਨ ਜੀ ਸੇਖੋਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਗੁਰਪ੍ਰੀਤ ਭੱਠਲ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਰਮਨ ਜੀ ਵੱਲੋਂ ਸਤਿ ਸ਼੍ਰੀ ਅਕਾਲ ਬੁਲਾਈ ਗਈ ਆ, ਤੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਦਿਲ ਤੋਂ ਸਲਾਮ ਆ ਸਾਡੇ ਵੱਲੋਂ। ਤੇ ਕੁਝ ਗਲਤ ਲਿਖੋ ਗਿਆ, ਓਕੇ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਜ਼ਿਆਦਾ ਪਿਆਰ ਕਰ ਰਹੇ ਹੋ ਸਾਨੂੰ ਤੇ ਅੱਜ ਦੇ ਪ੍ਰੋਗਰਾਮ ਨੂੰ। ਤੇ ਜੋਸ਼ ਬਰਾੜ ਜੀ ਦਾ ਸੌਂਗ ਲਾ ਦਿਓ ਕਹਿੰਦੇ ਟਰਾਂਟੋ, ਬਿਲਕੁਲ ਜੀ ਜ਼ਰੂਰ ਲਾਵਾਂਗੇ, ਬਣੇ ਰਹੋ ਪ੍ਰੋਗਰਾਮ ਦੇ ਨਾਲ ਤੇ ਜੇ ਵਧੀਆ ਲੱਗ ਰਿਹਾ ਲਾਈਕ ਸ਼ੇਅਰ ਵੀ ਜ਼ਰੂਰ ਕਰਦੇ ਰਹੋ, ਤੁਹਾਡੇ ਵੀ ਕੋਈ ਸਵਾਲ ਜਵਾਬ ਨੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਗਲਾ ਜੇ ਤੁਸੀਂ ਆਟੋ ਗਲਾਸ ਸ਼ੋਪ ਦੀ ਲੋਕੇਸ਼ਨ ਦੀ ਤੁਹਾਨੂੰ ਅਪਡੇਟ ਦੇ ਦੇਗੇ ਕਿ ਮੂਵ ਹੋ ਚੁੱਕੀ ਆ, 484 ਸੈਂਟ ਮਿਡ ਰੋਡ 'ਤੇ ਨਵੀਂ ਲੋਕੇਸ਼ਨ ਆ ਚੁੱਕੀ ਆ, 204-430-8138 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤਾਂ ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆ ਚੁੱਕੇ ਨੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, 146 ਇਜ਼ਾਬੇਲ ਸਟਰੀਟ ਦੇ ਉੱਤੇ ਨੇ ਜੀ, 204-421-1302 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮਪੀ ਦਾ ਕਲੇਮ ਹੋਵੇ, ਚਾਹੇ ਹਿੱਲ ਕਲੇਮ ਹੋਵੇ, ਚਾਹੇ ਗਲਾਸ ਕਲੇਮ ਹੋਵੇ, ਚਾਹੇ ਐਕਸੀਡੈਂਟ ਕਲੇਮ ਹੋਵੇ, ਤੁਸੀਂ ਵਿਜ਼ਿਟ ਕਰ ਲਓ, ਤਸੱਲੀ ਬਖਸ਼ ਤੁਹਾਡੀ ਕਾਰ ਦੀ ਜਿਹੜੀ ਰਿਪੇਅਰ ਕਰਕੇ ਦਿੱਤੀ ਜਾਊਗੀ। ਜੇ ਤੁਹਾਡੇ ਕੋਲ ਰੈਂਟਲ ਗੱਡੀ ਵੀ ਇਨਕਲੂਡ ਨਹੀਂ ਹੈਗੀ, ਤੁਹਾਨੂੰ ਦੱਸ ਗਏ ਤੁਹਾਡੀ ਇੰਸ਼ੋਰੈਂਸ ਵਿੱਚ ਜੇ ਰੈਂਟਲ ਗੱਡੀ ਹੈ ਨਹੀਂ, ਅਤੇ ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋਊਗੀ ਉਨੇ ਦਿਨ ਵਾਸਤੇ ਉਹ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਬਸ ਸ਼ਰਤ ਹੈ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੋਗੇ ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋਊਗੀ ਉਨੇ ਦਿਨ ਵਾਸਤੇ ਉਹ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ, ਤਾਂ ਤੁਸੀਂ ਸੰਪਰਕ ਕਰ ਲਓ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, 146 ਇਜ਼ਾਬੇਲ ਸਟਰੀਟ ਨੇ, 204-421-1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਬਾਪੂ ਵਾਲਾ ਸੌਂਗ ਲਾਉਂਦੇ ਅੰਮ੍ਰਿਤ ਮਾਨ ਜੀ ਦਾ ਬਾਅਦ 'ਚ, ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਬਈ, ਜਿੱਦਾਂ ਪੁਰਾਣਾ ਟਾਈਮ ਸੀਗਾ ਉਦੋਂ ਚਿੱਠੀਆਂ ਦਾ ਦੌਰ ਸੀਗਾ, ਜਿੱਦਾਂ ਕੋਈ ਪ੍ਰਦੇਸ਼ 'ਚ ਆਜ਼ਾਦ ਹੁੰਦਾ ਸੀਗਾ ਤਾਂ ਬੈਕ ਚਿੱਠੀਆਂ ਜਾਂਦੀਆਂ ਸੀ, ਹਫ਼ਤੇ ਹਫ਼ਤੇ ਦੋ ਹਫ਼ਤਿਆਂ ਬਾਅਦ ਪਹੁੰਚਦੀਆਂ ਸੀਗੀਆਂ। ਅਤੇ ਹੁਣ ਜਿਵੇਂ ਸਟ੍ਰੈਸ ਲਾਈਫ ਹੁੰਦੀ ਹੈ, ਜਿੱਦਾਂ ਇੱਕ ਤੁਹਾਡੀ ਬੇਟੀ ਇੱਥੇ ਆਈ ਹੈ ਨਾ, ਤਾਂ ਉਹ ਇੱਕ ਸਫ਼ਰ ਰਿਹਾ ਹੋਣਾ ਜਿੱਦਾਂ ਕਿ ਬੜਾ ਇੱਕ ਇਮੋਸ਼ਨਲ ਜਿਹੇ ਵਾਲਾ, ਜਿਵੇਂ ਇੱਕ ਅਲੱਗ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦਾ ਆਉਣਾ ਹੈ ਨਾ, ਪ੍ਰਦੇਸ਼ ਦੇ ਵਿੱਚ ਆਉਣਾ ਜਿੱਥੇ ਕਿ ਕੋਈ ਜਾਣਦਾ ਨਹੀਂ, ਕੋਈ ਰਿਸ਼ਤੇਦਾਰ ਨਹੀਂ ਗਾ, ਫਿਰ ਉਹ ਕਈ ਵਾਰੀ ਜਿਹੜਾ ਇਮੋਸ਼ਨਸ ਹੁੰਦੇ ਨੇ ਉਹ ਕਈ ਵਾਰੀ ਕਾਲਾਂ ਦੇ ਨਾਲ ਤੁਹਾਡੇ ਟੱਚ 'ਚ ਰਹੇ, ਕੋਈ ਇੱਦਾਂ ਦੀ ਗੱਲ?
1: ਬਿਲਕੁਲ, ਹੁਣ ਤਾਂ ਖੈਰ ਬਹੁਤ ਈਜ਼ੀ ਹੋ ਗਿਆ। ਹਾਂਜੀ
0: ਹਾਂਜੀ,
1: ਬਟ ਅਗਰ ਮੈਂ ਪਿਛਲਾ ਟਾਈਮ ਉਠਾ ਕੇ ਦੇਖੂ ਤਾਂ ਜੋ ਲੋਕ ਪਹਿਲੇ ਆਏ ਆ ਉਨਕੇ ਲਈ ਕਿੰਨਾ ਟਫ ਰਹਾ ਹੋਗਾ ਗੈਰੀ ਜੀ।
0: ਹਾਂਜੀ,
1: ਇਹ ਦੇਖੋ ਕਿ ਮਤਲਬ ਕਿਸੇ ਕੋਈ ਪ੍ਰੋਬਲਮ ਹੈ, ਅਗਰ ਵੋ ਉਸਨੇ ਲਿਖੀ ਹੈ ਚਿੱਠੀ ਮੈਂ, ਤੋ ਵੋ ਆਪਣੇ ਵਾਲੋ ਤੱਕ ਪਹੁੰਚਨੇ ਮੈਂ ਕਿਤਨਾ ਵਕਤ ਲੱਗ ਜਾਤਾ ਥਾ।
0: ਹਾਂਜੀ,
1: ਅਭੀ ਤੋ ਬਹੁਤ ਟੈਕਨੋਲੋਜੀ ਨੇ ਈਜ਼ੀ ਕਰ ਦਿਆ, ਥੈਂਕਸ ਕਰੂੰਗੀ ਉਨਕਾ ਕਿ ਈਜ਼ੀ ਕਰ ਦਿਆ ਕਿ ਜਬ ਤੱਕ ਹਮਾਰੇ ਬੱਚੇ ਬਾਹਰ ਆਏ ਤੋ ਕੋਈ ਵੀ ਪ੍ਰੋਬਲਮ ਹੋਤੀ ਹੈ ਤੋ ਪਤਾ ਹੈ ਕਿ ਵੀਡੀਓ ਕਾਲ ਕਰ ਲਈ ਹੈ ਨਾ, ਨਾਰਮਲ ਵੀ ਕਾਲ ਹੋ ਜਾਏ ਜਾਂ ਵੀਡੀਓ ਕਾਲ ਮੈਂ ਤੋ ਇਤਨਾ ਈਜ਼ੀ ਹੋ ਗਿਆ ਗੈਰੀ ਕਿ ਹਮੇ ਯੇ ਲੱਗਤਾ ਹੈ ਕਿ ਹਮ ਤੋ ਬਿਲਕੁਲ ਸਾਹਮਣੇ ਬੈਠ ਕੇ, ਮਤਲਬ ਅਹਿਸਾਸ ਹੀ ਨਹੀਂ ਹੋਤਾ ਕਿ ਬੱਚਾ ਦੂਰ ਹੈ।
0: ਹਾਂਜੀ,
1: ਇਸੇ ਯੇ ਬੜਾ ਫਰਕ ਪੜਾ। ਤੋ ਯੇ ਹੈ ਕਿ ਇਸੇ ਚੀਜ਼ ਬਹੁਤ ਸਾਰੀ ਪ੍ਰੋਬਲਮ ਜੋ ਹੋਤੀ ਹੈ ਵੋ ਬੱਚੇ ਆਪਣੇ ਸ਼ੇਅਰ ਕਰ ਲੈਤੇ ਹੈ, ਕੁਛ ਸਟ੍ਰੈਸ ਹੋ ਤੋ ਕਿਤਨੀ ਕਿਤਨੀ ਲੌਂਗ ਟਾਈਮ ਤੱਕ ਹਮਾਰੀ ਬਾਤੇ ਚਲਤੀ ਹੈ, ਕਿਤਨੇ ਲੰਬੇ ਟਾਈਮ ਫੋਨ ਕਾ ਪਤਾ ਹੀ ਨਹੀਂ ਲੱਗਤਾ ਕਿ ਕਿਤਨਾ ਸਮੇਂ ਹੋ ਗਿਆ ਹਮੇ ਬਾਤੇ ਕਰਤੇ ਹੋਏ। ਈਵਨ ਜੈਸੇ ਡੇ ਟਾਈਮ ਕਾ ਹੀ ਡਿਫਰੈਂਸ ਹੈ ਕੈਨੇਡਾ ਕਾ ਔਰ ਇੰਡੀਆ ਕਾ, ਤੋ ਲੇਟ ਨਾਈਟ ਵੀ ਅਗਰ ਬੱਚੇ ਕਾਲ ਕਰ ਰਹੇ ਤੋ ਐਟਲੀਸਟ ਹਮੇ ਯੇ ਰਿਲੈਕਸੇਸ਼ਨ ਹੈ ਕਿ ਬੱਚੇ ਕੋ ਕੋਈ ਵੀ ਪ੍ਰੋਬਲਮ ਹੈ ਤੋ ਵੋ ਹਮਾਰੇ ਸਾਥ ਔਨ ਦਾ ਸਪੋਟ ਕਨੈਕਟ ਕਰ ਸਕਤਾ ਹੈ।
0: ਬਿਲਕੁਲ,
1: ਤੋ ਯੇ ਚੀਜ਼ੇ ਤੋ ਬਹੁਤ ਹੀ ਅੱਛੀ ਹੈ,
0: ਕਿਤੇ ਨਾ ਕਿਤੇ ਜਾਣੀ ਕਿ ਟੈਕਨੋਲੋਜੀ ਦੇ ਕਰਕੇ ਜਿਹੜੇ ਉਹ ਰਿਸ਼ਤੇ ਨੇੜੇ ਹੀ ਆ ਗਏ ਨੇ। ਜਿਵੇਂ ਬੇਸ਼ੱਕ ਇੱਕ ਆਪਾਂ ਇੱਕ ਦੂਜੇ ਨੂੰ ਟੱਚ ਨਹੀਂ ਕਰ ਸਕਦੇ, ਪਰ ਇਮੋਸ਼ਨਸ ਦੇ ਨਾਲ ਇੱਕ ਦੂਜੇ ਨੂੰ ਦੇਖ ਵੀ ਸਕਦੇ ਹਾਂ, ਮਿਲ ਵੀ ਸਕਦੇ ਹਾਂ, ਜੇ ਕੋਈ ਡਾਊਨ ਜਾ ਰਿਹਾ ਮਤਲਬ ਉਹਨੂੰ ਹੌਸਲਾ ਵਜਾਈ ਵੀ ਦੇ ਸਕਦੇ ਹਾਂ, ਅਤੇ ਖੁਸ਼ੀਆਂ ਵੀ ਇੱਕ ਦੂਜੇ ਨਾਲ ਜਿਹੜੀਆਂ ਲਾਈਵ ਵੀਡੀਓ ਕਾਲਾਂ ਦੇ ਉੱਤੇ ਆਪਾਂ ਦੇਖ ਲੈਂਦੇ ਹਾਂ ਸ਼ੇਅਰ ਹੁੰਦੀਆਂ ਨੇ, ਤਾਂ ਕਿਤੇ ਨਾ ਕਿਤੇ ਟੈਕਨੋਲੋਜੀ ਕਰਕੇ ਜਿਹੜੇ ਰਿਸ਼ਤੇ ਨੇ ਉਹ ਥੋੜ੍ਹੇ ਨੇੜੇ ਵੀ ਆਏ ਨੇ।
1: ਬਿਲਕੁਲ,
0: ਅਤੇ ਜਿੱਥੇ ਕਈ ਵਾਰੀ ਉਹ ਗੁੱਸਾ ਵੀ ਦੇਖਣ ਨੂੰ ਮਿਲ ਜਾਂਦਾ ਕਿ ਉਹਨੇ ਮੈਨੂੰ ਨਹੀਂ ਮੈਸੇਜ ਕੀਤਾ, ਮੈਂ ਵੀ ਨਹੀਂ ਕਰਨਾ। ਮੋਸਟਲੀ ਇੰਡੀਆ ਵਾਲਿਆਂ ਦੇ ਵਿੱਚ ਇਹੀ ਹੁੰਦਾ ਕਿ ਸਾਨੂੰ ਮੈਸੇਜ ਨਹੀਂ ਕਰਦੇ ਗੇ, ਇਹ ਚੀਜ਼ ਹੁੰਦੀ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਥੱਕੇ ਆਏ ਆ ਕੰਮ ਤੋਂ, ਕਈ ਵਾਰੀ ਬੋਲਣ ਦੀ ਵੀ ਜਾਣ ਨਹੀਂ ਹੁੰਦੀ
1: ਕਈ,
0: ਕਿਉਂਕਿ ਮੈਂ ਵੀ ਦੇਖਿਆ ਜਦੋਂ ਮੈਂ ਡਬਲ ਸ਼ਿਫਟ ਕਰਦਾ ਸੀ ਕਿਤੇ ਨਾ ਕਿਤੇ ਤਾਂ ਉਦੋਂ ਇੱਦਾਂ ਹੁੰਦਾ ਸੀਗਾ, ਮੰਮੀ ਉਹਨਾਂ ਨੂੰ ਕਹਿਣਾ ਕਿ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਤੁਸੀਂ, ਸਾਰੇ ਵਧੀਆ, ਬਸ ਇਹ ਤੋਂ ਬਾਅਦ ਜੇ ਤੁਹਾਡੇ ਕੋਈ ਗੱਲਬਾਤ ਹੈਗੀ ਸੁਣਾ ਦਿਓ, ਇੱਦਾਂ ਦੀਆਂ ਸਿਚੁਏਸ਼ਨਾਂ ਵੀ ਦੇਖੀਆਂ ਨੇ।
1: ਅੱਛਾ ਬੇਟਾ ਖਾਣਾ ਖਾ ਲਿਆ,
0: ਹਾਂ
1: ਠੀਕ ਹੈ, ਚਲ ਠੀਕ ਹੈ ਅਭੀ ਰੈਸਟ, ਕਿਉਂਕਿ ਨੈਚੁਰਲੀ ਯਹਾਂ ਪੇ ਆਨਾ ਕੋਈ ਈਜ਼ੀ ਟਾਸਕ ਨਹੀਂ ਹੈ।
0: ਹਾਂਜੀ,
1: ਕਿਉਂਕਿ ਮੇਰੀ ਡਾਟਰ ਵੀ ਜਾਏ ਤਾਂ ਉਹ ਵੀ ਡਬਲ ਡਬਲ ਸ਼ਿਫਟੇ ਕਰਦੀ ਤੀ, ਯੂਨੀਵਰਸਿਟੀ ਦੇਖਣਾ, ਉਸਕੇ ਬਾਅਦ ਆਪਣੀ ਡਬਲ ਸ਼ਿਫਟੇ ਲਗਾ ਕੇ ਫਿਰ ਆ ਕੇ ਘਰ ਕੋ ਵੀ ਮੈਨੇਜ ਕਰਨਾ, ਮਤਲਬ ਇਹ ਹੈ ਕਿ ਬੱਚੇ ਕੈਨੇਡਾ ਆ ਕੇ ਇੰਡੀਪੈਂਡੈਂਟ ਹੋ ਜਾਤੇ ਹੈ। खाना बनाते हैं हमारे से अभी मेरे को तो मोजे लगी हुई है
0: नहीं ये तो चीज वधिया है पर मैं खुद कई मुंडे भी देखे है जेडे इन्नी वधिया कुकिंग करदे आ जेडे इथे आके से अगे जेडे घरे कदे इंडिया दा कदे चाह नहीं खुद बना के देखे सी इथे कुकिंग बड़ी कैंट बनाउंदे ने
1: आप चाय की बात करो इवन पानी भी नहीं लेते घरों में तो बच्चे पानी भी नहीं लेते कि मम्मा पानी दे दो
0: बिल्कुल क्योंकि कईयां नूं कुकिंग दा बड़ा शौक हुंदा जिवें हुण मैं इंडिया तों जदों मैनूं मम्मी कहिंदी कोई सिख ला मैं कहा नहीं कोई नहीं मैं आपे देख लूंगा हुण मेरे वर्गे नूं बड़ा हार्ड हुंदा पर कई जेडे मुंडे ने हुण सिख लिया जिंदगी कदे भुखे नहीं मरने
1: बिल्कुल आपकी कुकिंग से एकदम से मुझे याद आ गया मेरा बेटा है तो मुझे नहीं लगता था कि उसको कुकिंग का शौक होगा यहाँ पे हो सकता है शायद कनाडा में भी उसको लोग देखते हो कार्तिक वाधवा कार्तिक वाधवा करके वो है कंटेंट क्रिएटर है फूड का करता है वो लेकिन मुझे कभी नहीं लगता था कि शायद वो भी कभी सीख पाया होगा तो वो अपना ये टैलेंट कहाँ से निकाला है वो मेरी भी समझ से बाहर था
0: कहने दे शौक दा कोई मोल नहीं गा तो बिल्कुल शौक इदां दे होने चाहिदे आ ते जिदा शौक ही कुकिंग दे रिलेटेड हैगा ते बिल्कुल बंदा कदे भुखा भी नहीं
1: मरेगा
0: बिल्कुल जी बिल्कुल गल्लां बातां जारी रहणियां पर उस तों पहलां कॉलर जरूर लगे जी रेडियो तमाम तुहाडा बहुत स्वागत है जी
2: जिदा
0: शौक ही कुकिंग दे रिलेटेड हैगा ते बिल्कुल तुसीं पिछे वॉल्यूम प्लीज घट कर दो थोड़ी जी
2: हां जी सत श्री अकाल जी
0: सत श्री अकाल जी
2: पता
1: नहीं मुझे इतना पता की श्रृंगार का सामान मायके की तरफ से जाता है उसकी रिगार्डिंग बात कर रहे
0: हैं काइंड ऑफ वही हो गया मतलब एक हमारे ना
2: बिस्किट मतलब
0: मतलब बिस्किट होते हैं बिस्किट के डब्बे होते हैं वो भर के
1: मतलब एक तरह से
0: ब्रदर अपनी सिस्टर को देने जाता है
1: जी जी खैर ये हो सकता है कि शायद अलग अलग कल्चर्स में ये होगा है ना तो डेफिनेटली
0: अपने पंजाब चाहिए
1: हाँ जी हाँ जी तो ये जरूर होता होगा बट देखा जाए तो कोई भी फेस्टिवल है तो उसके पीछे कुछ ना कुछ उसकी स्टोरी जरूर होती है
0: बिल्कुल बिल्कुल जी असि रोजाना ट्राई करते हैं मंडे टू फ्राइडे एक दो तीन थोड़े लिए डिफरेंट नॉलेज डिफरेंट इनफॉर्मेशन के नाल रूबरू होंदे रहिए क्योंकि आपां इसे फैमिली दे विच हर एक पक्ष लैके आना है कल आप वैदर वधिया सी कल आप इंजॉयमेंट भी करते रहे हैं अज आप कुछ नॉलेज वाली गल्लां भी कर रहे हैं कल फिर डिफरेंट टॉपिक के उत्ते गलबात होगी डिफरेंट गैस के नाल तो रोजाना यही हुंदा कि आप कुछ ना कुछ स्पैशल तुहाडे लई लैके आउंदी रही है क्योंकि तुसीं एक बजे तो लैके तीन बजे तक टाइम कढ़दे हो तो हमेशा यह हुंदा कि एक मिनट भी तुहाडा जाया ना जाए हमेशा तुहाडे लई प्रॉपर इनफॉर्मेशन लैके आउंदी रही है तां ही रेडियो धमाल एक नंबर वन शो कहा जांदा क्योंकि फैमिली इहदे च जुड़ियां होईयां ने फैमिलीज जुड़ियां होईयां ने बहुत सारियां इहदे च चाहे ट्रक चला रहे हैं चाहे ऊबर चला रहे हैं चाहे टैक्सी चला रहे हैं चाहे घरां दे विच बह के देख रहे हैं चाहे नन्ने नन्ने लिसनर जुड़े हुए हैं तो ही नंबर वन है जी फैमिली शो कहा जाता जी इनू तो नैक्सट कॉल लै लगे जी रेडियो धमाल से तुहाडा बहुत बहुत स्वागत है जी
3: हैलो गैवी सत श्री
0: अकाल सत श्री अकाल जी
3: की हाल चाल
0: वधिया वधिया जी
3: हां जी एक मेरा कोई स्पेशल खास गेस्ट इत्थे शॉप ते आए सलोन ते
0: हां जी
3: उन्हां दी तमन्ना अर्जन ढिल्लों दा कुछ साल
0: बहुत सारा प्यार दे रहे हो टिकटॉक सारे का बहुत बहुत धन्यवाद लाइक शेयर कर रहे हो जिन्होंने हल तक स्क्रीन टैप नहीं किया स्क्रीन टैप टैप जरूर कर दो अपनी स्ट्रीम अगे वही जाए तो राइसिपी काउंटी वालों बहुत सारिया सेवावान दी जा रही है जी एस टी फिलिंग बुक कीपिंग सर्विस सी आर ऑर्डर कोई भी सपोर्ट चाहिए हो जीवन भुलर जी ने संपर्क कर लो कली कली फाइल तुहाडी बिजनेस की जिम्मे 360 ने कैमरे खोलते हैं इदा तुहाडे सामने जी बिजनेस दीआं फाइलां तुहाडे सामने रख दी जाएंगी क्योंकि 13 साल का एक्सपीरियंस आ जीवन भुलर जी 204-500-0029 संपर्क कर सकते हो 15 बाई लोग मैंने विजिट कर सकते हो

ਲਓ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹਿਣਾ ਤੇ ਕੁਝ ਸਾਲ ਮੈਂ ਕਹਿੰਦਾ ਗਿਰਵੀ ਰੱਖ ਲੈਣੇ ਤੇਰੇ ਨਾਲ ਬਿਤਾਉਣੇ ਨੂੰ। ਬਿਲਕੁਲ ਜੀ, ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਕੋਲ ਇੱਕ ਵਧੀਆ ਪਾਰਟਨਰ ਹੁੰਦਾ ਹੈ ਤੇ ਉਹਦੇ ਨਾਲ ਇੱਕ ਵਧੀਆ ਫਰੈਂਡ ਦੇ ਨਾਲ ਵੀ ਆਪਾਂ ਸਾਲ ਬਿਤਾ ਸਕਦੇ ਹਾਂ। ਇੱਕ ਵਧੀਆ ਇੱਕ ਜਾਨਵਰ ਨੂੰ ਵੀ ਆਪਾਂ ਇੱਕ ਜਿਵੇਂ ਬੇਟੇ ਬੱਚੇ ਵਾਲਾ ਪਿਆਰ ਦੇ ਕੇ ਉਹਦੇ ਨਾਲ ਵੀ ਆਪਾਂ ਸਾਲ ਬਿਤਾ ਸਕਦੇ ਹਾਂ। ਆਪਣੇ 'ਤੇ ਡਿਪੈਂਡ ਹੁੰਦਾ ਕਿ ਆਪਾਂ ਕਿਹਦੇ ਨਾਲ ਬਿਤਾਉਣੇ ਹਾਂ ਅਤੇ ਜਿਹਦੇ ਨਾਲ ਖੁਸ਼ੀ ਮਿਲਦੀ ਆ ਅਤੇ ਉਹਦੇ ਨਾਲ ਬਿਤਾਉਣੇ ਆ ਅਤੇ ਤੁਹਾਨੂੰ ਖੁਸ਼ੀ ਮਿਲਦੀ ਆ, ਮੈਨੂੰ ਖੁਸ਼ੀ ਮਿਲਦੀ ਆ, 1 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਡ੾ ਨਾਲ ਰੂਬਰੂ ਹੋ ਕੇ ਅਤੇ ਤੁਹਾਡੇ ਨਾਲ ਸਾਲ ਬਿਤਾਉਣੇ ਆ ਤਾਂ ਆਪਾਂ ਸਾਲਾਂ ਬੱਧੀ ਪਿਆਰ ਤੁਹਾਡਾ ਆਲਰੇਡੀ ਹੈਗਾ ਅਤੇ ਇਹਨੂੰ ਫਿਊਚਰ ਵੀ ਆਪਾਂ ਇਹਨੂੰ ਹੋਰ ਵਧਾਉਣਾ, ਹੋਰ ਮਜ਼ਬੂਤ ਕਰਨਾ ਅਤੇ ਇਹਨੂੰ ਸਟਰੋਂਗ ਕਰਨਾ। ਤਾਂ ਹੀ ਰੋਜ਼ਾਨਾ ਡਿਫਰੈਂਟ ਨੌਲੇਜ ਡਿਫਰੈਂਟ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਹਾਂ। ਅਤੇ ਜਿਨ੍ਹਾਂ ਨੇ ਹਜੇ ਤੱਕ ਸਾਨੂੰ ਫੋਲੋ ਨਹੀਂ ਕੀਤਾ ਜ਼ਰੂਰ ਫੋਲੋ ਕਰ ਲਓ ਤਾਂ ਕਿ ਨੈਕਸਟ ਟਾਈਮ ਜਦੋਂ ਵੀ ਰੇਡੀਓ ਧਮਾਲ ਦੀ ਜਿਹੜੀ ਫੈਮਿਲੀ ਆ ਲਾਈਵ ਆਉਂਦੀ ਆ, ਸਾਡਾ ਪਿਆਰਾ ਆ ਦਿਲ ਦਾ ਨੋਟੀਫਿਕੇਸ਼ਨ ਤੁਹਾਡੇ ਦਿਲ ਤੱਕ ਪਹੁੰਚ ਜਾਏ ਕਿ ਰੇਡੀਓ ਧਮਾਲ ਦੀ ਫੈਮਿਲੀ ਲਾਈਵ ਆ ਚੁੱਕੀ ਆ। ਬਿਲਕੁਲ ਜੀ, ਗੀਤਾਂ ਦੇ ਸਿਲਸਿਲੇ ਦੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਦੱਸ ਗਏ ਕਿ ਇਸ ਤੋਂ ਬਾਅਦ ਨਾ ਆਪਾਂ ਬਹੁਤ ਇੰਟਰਸਟਿੰਗ ਟੋਪਿਕ ਦੇ ਉੱਤੇ ਗੱਲਬਾਤ ਕਰਨੀ ਹੈ, ਕਿਉਂਕਿ ਆਪਾਂ ਮੋਸਟਲੀ ਸਾਰਿਆਂ ਨੂੰ ਸੁਣਦੇ ਹਾਂ। ਆਪਣੇ ਬਹੁਤ ਸਾਰੇ ਹਿੰਦੂ ਭੈਣ ਭਰਾ ਹੈਗੇ ਨੇ ਜਿਹੜੇ ਆਪਾਂ ਦੇਖਦੇ ਹਾਂ ਕਿ ਰਾਧੇ ਰਾਧੇ ਬੁਲਾਉਂਦੇ ਨੇ ਆਪਾਂ ਨੂੰ, ਅਤੇ ਇੱਕ ਰਾਧੇ ਰਾਧੇ ਸ਼ਬਦ 'ਚ ਨਾ ਬੜਾ ਇੱਕ ਆਨੰਦ ਆ, ਅਤੇ ਉਹ ਕੀ ਹੈ ਆਨੰਦ ਅਤੇ ਉਹਦੇ ਪਿੱਛੇ ਕੀ ਲੌਜਿਕ ਆ, ਕਿਉਂਕਿ ਆਪਾਂ ਕ੍ਰਿਸ਼ਨ ਜੀ ਦਾ ਨਾਮ ਘੱਟ ਲੈਂਦੇ, ਰਾਧਾ ਰਾਧਾ ਦਾ ਕਿਉਂ ਲੈਂਦੇ ਹਾਂ, ਅਤੇ ਇਹ ਕੀ ਸੀਗਾ, ਇਹਦਾ ਇੱਕ ਬਹੁਤ ਇੰਟਰਸਟਿੰਗ ਸਟੋਰੀ ਆ ਅਤੇ ਉਹ ਸਟੋਰੀ ਤੁਹਾਨੂੰ ਸੁਣਨ ਨੂੰ ਮਿਲੂਗੀ। ਪਰ ਉਸ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈ ਲੈਣੀ ਹੈ ਬਣੇ ਰਹੋ ਪ੍ਰੋਗਰਾਮ ਦੇ ਨਾਲ, ਅਤੇ ਜੇ ਪ੍ਰੋਗਰਾਮ ਵਧੀਆ ਲੱਗ ਰਿਹਾ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਜੀ।

0: This is CKJS 92.7 FM and HD1 Winnipeg.
1: ਸ਼ਹਿਰ ਵਿਨੀਪੈਗ ਤੁਹਾਨੂੰ ਯਾਦ ਕਰਵਾਉਂਦਾ ਹੈ ਇਹ ਗਰਮੀਆਂ ਆਪਣੇ ਫੋਨ ਨੂੰ ਛੱਡ ਕੇ ਪਾਣੀ ਨੇੜੇ ਖੇਡਦੇ ਆਪਣੇ ਬੱਚਿਆਂ ਤੇ ਧਿਆਨ ਰੱਖਣ ਲਈ। ਜਦ ਵੀ ਬੱਚੇ ਪਾਣੀ ਨੇੜੇ ਹੋਣ ਉਹਨਾਂ ਨੂੰ ਲੋੜ ਹੈ ਲਗਾਤਾਰ ਨਿਗਰਾਨੀ ਦੀ। ਆਪਣਾ ਧਿਆਨ ਨਾ ਭਟਕਣ ਦਿਓ।
2: There are three dental offices you should know that are made for kids as they grow. There's a TV above every chair and a friendly staff that really cares. Children's Dental World.
3: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations, on Regent, on Pembina, and on McPhillips. Book an appointment today.
4: Children's Dental World.
5: Woo! It's getting hot in here. Check out South Beach Casino and Resort. Every Saturday in August, one lucky winner will take home $10,000 during our sizzling summer giveaway. Two more winners will score a custom beach package, including a portable gas barbecue, Yeti cooler, two folding beach chairs, an umbrella, plus a meat pack courtesy of Toledo Food Services. Get in on a sizzling summer giveaway at South Beach Casino and Resort. Visit the promotions page at southbeachcasino.ca.
0: 92.7 FM CKJS. We are the station that speaks your language. Listen to 92.7 FM CKJS on the iHeartRadio app. Get the app for free in your app store now. Search iHeartRadio.
6: ਸਰਦਾਰ ਜੀ, ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
7: ਕੀ ਗੱਲ ਹੋ ਗਈ?
6: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ। ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ 'ਚ ਜਾਂ ਨਹੀਂ?
7: ਓ ਸਰਦਾਰਨੀਏ, ਓਏ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ, ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ 'ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
6: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ। ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਤਰਨਮਾਨ ਨੂੰ ਕਾਲ ਕਰੋ 204-339-7011।
8: ਬਈ, ਸਾਡਾ ਬਾਪੂ ਮੱਖਣ ਸੋਂ ਕਹਿੰਦਾ ਹੁੰਦਾ ਸੀ, ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ। ਸੋ ਬਈ, ਜੇ ਗੱਡੀ ਜਾਨ ਨਾ ਰੱਖੀਏ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ। ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ, ਆਇਲ ਚੇਂਜ, ਵੀਲ ਅਲਾਈਨਮੈਂਟ, ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ। ਬਈ, ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਐਂਡ ਐਂਟਿੰਗ ਪੇਂਟਿੰਗ ਦਾ ਉਹ ਵੀ ਹੋਜੂ, ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ, ਉਹ ਵੀ ਚੱਕ ਦੇਣਗੇ। ਹਾਂ, ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਨਾ ਕੋਲੇ। ਬਈ, ਜਾਣਾ ਕਿੱਥੇ? ਆਪਣੇ 306 ਸਟੈਨਲੇ ਸਟਰੀਟ, ਵਿਨੀਪੈਗ। ਯਾਦ ਰੱਖਿਓ, ਸਿਕੰਦਰ ਨੂੰ ਫੋਨ ਕਰ ਲਿਓ, ਆਟੋ ਵਰਕਸ ਵਾਲੇ 204-942-4690। ਬਈ, 204-942-4690।
9: ਹਨੀ, ਅੱਜ ਕਾਰ ਪੋਲ ਚ ਵੱਜ ਗਈ।
10: ਨਾ ਨਾ ਨਾ ਨਾ ਨਾ, ਸਿਰ ਤੇ ਹੱਥ ਨਹੀਂ ਮਾਰਦਾ, ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ। ਇਹ ਹੈ ਫੁਲੀ MPI ਅਕ੍ਰੈਡਿਟਡ ਆਟੋ ਬੋਡੀ ਸ਼ਾਪ। ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ, ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ। ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ। ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ। ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰੈਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ। ਪਹੁੰਚੋ 64 Salter Street, ਵਿਨੀਪੈਗ, 204-421-1300, 204-421-1300।
9: ਬਈ, ਕੀ ਹੋਇਆ?
11: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
9: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ, ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
10: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ, ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵਨਿਊ, ਵਿਨੀਪੈਗ।
12: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
13: ਬਿਲਕੁਲ ਜੀ, ਧਮਾਲਾਂ ਪੈਂਦੀਆਂ ਰਹਿਣੀਆਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਧਮਾਲਾਂ ਪਾ ਕੇ ਰੱਖੀਆਂ ਹੋਈਆਂ। ਮੈਂ ਕਹਿੰਦਾ ਰੋਜ਼ ਹੀ ਧਮਾਲਾਂ ਪੈਂਦੀਆਂ, 10,000 ਦਿਲਾਂ ਦੀ ਬਰਸਾਤ ਹੋ ਚੁੱਕੀ ਆ, 10,000 ਆਲਰੇਡੀ ਲਾਈਵ ਤੇ ਲਾਈਕ ਹੋ ਚੁੱਕੇ ਨੇ। ਕਿਆ ਬਾਤ ਹੈ ਜੀ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਤਾਂ ਹੀ ਆਪਾਂ ਟਰਾਈ ਕਰਦੇ ਰਹੇ ਨੇ ਡਿਫਰੈਂਟ ਨੌਲੇਜ ਤੇ ਡਿਫਰੈਂਟ ਗੈਸਟ ਡਿਫਰੈਂਟ ਇਨਫੋਰਮੇਸ਼ਨ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਹੀਏ, ਕਿਉਂਕਿ ਇਹ ਤੁਹਾਡਾ ਸਾਰਿਆਂ ਦਾ ਪਿਆਰ ਹੀ ਹੈ ਤੇ ਪਿਆਰ ਦੇ ਕਰਕੇ ਕਰਕੇ ਰੇਡੀਓ ਧਮਾਲ ਨੰਬਰ 1 ਅਤੇ ਧਮਾਲਾ ਪਾਉਂਦਾ ਰਹਿੰਦਾ ਅਤੇ ਨਾਲ ਦੀ ਨਾਲ ਦੱਸ ਦੇਈਏ ਤੁਹਾਨੂੰ ਸਾਰਿਆਂ ਨੂੰ ਕਿ ਰਾਜ ਮੋਦਰ ਜੀ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਨਵੇਂ ਘਰ ਦੀ ਮੋਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣਾ ਹੋਵੇ 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ ਜੀ ਰੈਜ਼ੀਡੈਂਟ ਅਤੇ ਕਮਰਸ਼ੀਅਲ ਮੋਰਗੇਜ ਸਪੈਸ਼ਲ ਨੇ 204-963-8181 ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਵਿੱਚ ਖਰੀਦਣਾ ਚਾਹੁੰਦੇ ਹੋ ਰੁਪਿੰਦਰ ਮੋਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-963-8181 ਦੇ ਉੱਤੇ ਦੁਬਾਰਾ ਨੰਬਰ ਨੋਟ ਕਰ ਲਓ ਜੀ ਰੁਪਿੰਦਰ ਮੋਦਰ ਜੀ ਦਾ 204-993-8181 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸਪਰਿੰਗ ਮੈਡੋ ਕਲੀਨਿਕ ਫਾਰਮੈਸੀ ਦੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ ਜੇ ਤੁਹਾਨੂੰ ਮੇਲ ਫੀਮੇਲ ਡਾਕਟਰ ਮਿਲ ਜਾਂਦੇ ਨੇ ਟਰਾਂਸਕੁਨਾਈਸਟ ਵਿਨੀਪੈਗ ਦੇ ਵਿੱਚ ਵਾਕਿਨ ਵੀ ਤੁਸੀਂ ਜਾ ਸਕਦੇ ਹੋ ਅਪੋਇੰਟਮੈਂਟ ਬੁੱਕ ਕਰਾ ਸਕਦੇ ਹੋ ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਵੀ ਕਰਦੇ ਨੇ ਮੈਡੀਸਨ ਦੀ 17-83 ਪੇਰੋਡ ਯੂਨਿਟ 19 ਤੇ ਸੰਪਰਕ ਕਰ ਸਕਦੇ ਹੋ 204-417-0028 ਦੇ ਉੱਤੇ।

ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਨਾਲ ਦੀ ਨਾਲ ਆਪਾਂ ਕਾਲਰ ਵੀ ਅਟੈਂਡ ਕਰਦੇ ਜਾਣਾ ਜੀ ਤੇ ਰੋਇਲ ਫਰਨੀਚਰ ਤੇ ਹਰ ਇੱਕ ਤਰ੍ਹਾਂ ਫਰਨੀਚਰ ਦੀ ਜਿਹੜੀ ਡੀਲ ਚੱਲ ਰਹੀ ਹੈ ਬੜੇ ਘੱਟ ਪ੍ਰਾਈਸ ਦੇ ਉੱਤੇ ਲੱਗੀ ਹੋਈ ਆ ਫਾਈਨੈਂਸ ਵੀ ਕਰਕੇ ਦਿੰਦੇ 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ ਜੇ ਤੁਸੀਂ ਫਾਈਨੈਂਸ ਕਰਾਉਣਾ 0% ਇੰਟਰਸਟ ਰੇਟ ਦੇ ਦਿਓ 6 ਮੰਥ ਤੋਂ ਲੈ ਕੇ 2 ਸਾਲ ਦਾ ਕਰਵਾ ਸਕਦੇ ਹੋ ਫਾਈਨੈਂਸ ਵੀ 7 ਦਿਨ ਓਪਨ ਨੇ ਜੀ 16-10 ਸੈਂਟ ਜੇਮਸ ਸਟਰੀਟ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੁਪਿੰਦਰ ਬੋਪਾਰੀ ਨਾਲ ਸੰਪਰਕ ਕਰ ਲਓ 204-990-9097 ਤੇ ਗੁਰਦੀਸ਼ ਬੋਪਾਰੀ ਨਾਲ ਸੰਪਰਕ ਕਰ ਲਓ 204-599-3611 ਦੇ ਉੱਤੇ ਦਰਸ਼ਨ ਆਟੋ ਨਾਲ ਸੰਪਰਕ ਕਰ ਲਓ ਜੇ ਕਿਸੇ ਵੀ ਤਰ੍ਹਾਂ ਦੀ ਗੱਡੀ ਤੁਸੀਂ ਰਿਪੇਅਰ ਕਰਾਉਣਾ ਚਾਹੁੰਦੇ ਹੋ ਸਰਵਿਸ ਕਰਾਉਣਾ ਚਾਹੁੰਦੇ ਹੋ 352 ਪਾਪੂਲਰ ਰਵੇਨਿਊ ਤੇ ਸੰਪਰਕ ਕਰ ਸਕਦੇ ਹੋ ਦਰਸ਼ਨ ਗੈਲਜੀ ਦੇ ਨਾਲ 204-416-0030 ਦੇ ਉੱਤੇ।

0: ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਜਾਰੀ ਰਹੂਗਾ ਤੇ ਕਾਲਰ ਜ਼ਰੂਰ ਅਟੈਂਡ ਕਰਨਗੇ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਦੱਸੋ ਕਿਵੇਂ ਹੋ?
1: ਮੈਂ ਨਾ ਪਿੱਛੇ ਰੱਖਿਆ ਹੋਇਆ ਕੰਮ ਪੂਰਾ।
0: ਬਸ ਤੁਹਾਡੀਆਂ ਦੁਆਵਾਂ ਜੀ।
1: ਇੱਕ ਨਜ਼ਮ ਹਾਜ਼ਰ ਹੈ ਤੁਹਾਡੇ ਵਾਸਤੇ।
0: ਹਾਂਜੀ ਇਰਸ਼ਾਦ।
1: ਮਰੇ ਮੁਕਰਿਆਂ ਦਾ ਹੱਲ ਕੀ ਕਰੀਏ,
0: ਹਾਂਜੀ,
1: ਮਨੋ ਉਤਰਿਆਂ ਦੀ ਗੱਲ ਕੀ ਕਰੀਏ,
0: ਹਾਂਜੀ,
1: ਉਂਗਲ ਫੜ ਕੇ ਗੁੱਟ ਫੜਨ ਜੋ ਹੱਥ ਉਹਨਾਂ ਦੇ ਵੱਲ ਕੀ ਕਰੀਏ।
0: ਕਿਆ ਬਾਤ ਹੈ।
1: ਔਕਾਤ ਆਪਣੀ ਜੋ ਅੱਜ ਵਿਖਾ ਗਏ,
0: ਹਾਂਜੀ,
1: ਔਕਾਤ ਆਪਣੀ ਜੋ ਅੱਜ ਵਿਖਾ ਗਏ,
0: ਹਾਂਜੀ,
1: ਮਿਲ ਕੇ ਉਹਨਾਂ ਨੂੰ ਕੱਲ ਕੀ ਕਰੀਏ,
0: ਹਾਂਜੀ,
1: ਹਾਕ ਮਾਰੀ ਤੋਂ ਵੱਟਣ ਪਾਸਾ ਜਿਹੜੇ,
0: ਹਾਂਜੀ,
1: ਸੁਨੇਹਾ ਉਹਨਾਂ ਨੂੰ ਕੱਲ ਕੀ ਕਰੀਏ।
0: ਕਿਆ ਬਾਤ ਹੈ।
1: ਪਹਿਲਾਂ ਮੋੜਿਆ ਤੂੰ ਮੜਾ ਨਾ ਮੁੜਿਆ,
0: ਹਾਂਜੀ,
1: ਹੁਣ ਬੈਠਾ ਸੋਚੀ ਚੱਲ ਕੀ ਕਰੀਏ,
0: ਹਾਂਜੀ,
1: ਦਿਲ ਦੇ ਖੋਟੇ ਖਾਤਰ ਦਸ ਦਿਲਾ ਲਹਾ ਕੇ ਪੁੱਠੀ ਖੱਲ ਕੀ ਕਰੀਏ।
0: ਕਿਆ ਬਾਤ ਹੈ ਜੀ।
1: ਉਹ ਝੱਲਾ ਤਾਂ ਹੱਦ ਮੁਕਾ ਗਿਆ,
0: ਹਾਂਜੀ,
1: ਉਹ ਝੱਲਾ ਤਾਂ ਹੱਦ ਮੁਕਾ ਗਿਆ,
0: ਹਾਂਜੀ,
1: ਉਹ ਤੋਂ ਵੱਡਾ ਚੱਲ ਕੀ ਕਰੀਏ।
0: ਕਿਆ ਬਾਤ ਹੈ ਜੀ।
1: ਹੜ ਹੰਝੂਆਂ ਦਾ ਕਿਨਾਰੇ ਖੋਰਦੇ,
0: ਹਾਂਜੀ,
1: ਹੁਣ ਰੇਤੇ ਦੀ ਠੱਲ ਕੀ ਕਰੀਏ,
0: ਹਾਂਜੀ,
1: ਛੱਡ ਕੇ ਸੱਜਣ ਕਿਨਾਰਾ ਹੀ ਤੁਰ ਗਏ, ਦਿਲ ਚੋਂ ਉੱਠਦੀ ਛੱਲ ਕੀ ਕਰੀਏ।
0: ਕਿਆ ਬਾਤ ਹੈ।
1: ਆਪਣਾ ਹੀ ਜਦ ਰਿਹਾ ਨਾ ਆਪਣਾ,
0: ਹਾਂਜੀ,
1: ਆਪਣਾ ਹੀ ਜਦ ਰਿਹਾ ਨਾ ਆਪਣਾ, ਬਣੀ ਗੈਰਾਂ ਵਿੱਚ ਭੱਲ ਕੀ ਕਰੀਏ,
0: ਹਾਂਜੀ,
1: ਸ਼ੈਤਾਨਾਂ ਦੇ ਆਪਣੇ ਭਗਵਾਨ ਨੇ ਇੱਥੇ,
0: ਹਾਂਜੀ,
1: ਸ਼ਰਧਾ ਦਾ ਖੜਕਾ ਕੇ ਟੱਲ ਕੀ ਕਰੀਏ।
0: ਕਿਆ ਬਾਤ ਹੈ।
1: ਜਤਿੰਦਰਾ ਢਹਿ ਕੇ ਕਿਸਮਤ ਨੂੰ ਕੋਸੇ,
0: ਹਾਂਜੀ,
1: ਜਤਿੰਦਰਾ ਢਹਿ ਕੇ ਕਿਸਮਤ ਨੂੰ ਕੋਸੇ, ਮਨ ਦਾ ਮਤਲਿਆ ਮਲ ਕੀ ਕਰੀਏ, ਮਨ ਦਾ ਮਚਲਿਆ ਮਲ ਕੀ ਕਰੀਏ।
0: ਕਿਆ ਬਾਤ ਹੈ। ਬਹੁਤ ਸੋਹਣਾ ਜੀ, ਬਹੁਤ ਸੋਹਣਾ
1: ਜੀ। ਥੋੜੀ ਜੀ ਕੋਸ਼ਿਸ਼ ਸੀ।
0: ਨਹੀਂ ਨਹੀਂ, ਬਹੁਤ ਸੋਹਣਾ, ਬਹੁਤ ਸੋਹਣਾ ਲਿਖਦੇ ਹੋ ਜੀ ਤੁਸੀਂ। ਓਕੇ ਜੀ, ਹਾਂਜੀ ਹਾਂਜੀ, ਬਿਲਕੁਲ ਜੀ, ਧੰਨਵਾਦ ਜੀ। ਲਓ ਜੀ, ਆਪਾਂ ਗੱਲ ਕਰ ਰਹੇ ਹਾਂ ਅੱਜ ਦੇ ਰਿਸ਼ਤਿਆਂ ਦੇ ਬਾਰੇ, ਜਿਵੇਂ ਮਾਂ ਧੀ ਦਾ ਰਿਸ਼ਤਾ ਹੁੰਦਾ, ਬੜਾ ਹੀ ਅਨਮੋਲ ਦਾ ਰਿਸ਼ਤਾ ਹੁੰਦਾ, ਬੜਾ ਪਿਆਰਾ ਜਿਹਾ ਰਿਸ਼ਤਾ ਹੁੰਦਾ। ਮੈਂ ਕਹਿੰਦਾ ਨੋਕ ਝੋਕਾਂ ਵੀ ਹੁੰਦੀਆਂ, ਨਿੱਕੀਆਂ ਨਿੱਕੀਆਂ ਲੜਾਈਆਂ ਵੀ ਹੁੰਦੀਆਂ, ਤੁਹਾਡੀਆਂ ਵੀ ਲੜਾਈਆਂ ਦੇਖਣ ਨੂੰ ਮਿਲਦੀਆਂ।
2: ਬਿਲਕੁਲ ਬਿਲਕੁਲ, ਇਹ ਤਾਂ ਹੋ ਹੀ ਨਹੀਂ ਸਕਦਾ।
0: ਹੁਣ ਟੌਪਿਕ ਕੀ ਹੁੰਦਾ ਲੜਨ ਦਾ, ਕਿ ਕੋਈ ਵੀ
2: ਕੁਝ ਵੀ ਹੋ ਸਕਦਾ,
0: ਕੁਝ ਵੀ ਹੋ ਸਕਦਾ,
2: ਕਿਉਂਕਿ ਅੱਜ ਕੱਲ ਜਿਹੜਾ ਕਹਿ ਲਓ ਰਿਸ਼ਤਾ ਹੈ,
0: ਹਾਂਜੀ,
2: ਪੇਰੈਂਟਸ ਜ਼ਿਆਦਾ ਕਲੋਜ਼ ਹੋ ਗਏ ਬੱਚਿਆਂ ਨਾਲ,
0: ਹਾਂਜੀ,
2: ਪਹਿਲਾਂ ਫਿਰ ਵੀ ਥੋੜਾ ਜਿਹਾ ਹੈਜ਼ਿਟੇਸ਼ਨ,
0: ਪਹਿਲਾਂ ਤਾਂ ਛੇਤਰਪਰੇੜੀ ਬੜੀ ਹੁੰਦੀ ਸੀਗੀ, ਅੱਜ ਤਾਂ ਉਹ ਚੀਜ਼ ਰਹੀ ਨਹੀਂ।
2: ਤੇ ਬਸ ਇਹ ਕਿ ਹੁਣ ਬੱਚਿਆਂ ਦੇ ਨਾਲ ਜ਼ਿਆਦਾ ਅਸੀਂ ਫਰੈਂਡਸ ਦੀ ਤਰ੍ਹਾਂ ਕਲੋਜ਼ ਹੋ ਗਏ ਆ, ਤੇ ਫਿਰ ਜਦੋਂ ਉਹ ਫਰੈਂਡਸ ਵਾਲਾ ਜ਼ੋਨ ਆ ਜਾਂਦਾ ਨਾ,
0: ਹਾਂਜੀ,
2: ਤੇ ਫਿਰ ਉਹ ਆਰਗੂਮੈਂਟਸ ਵੱਧ ਜਾਂਦੇ ਨੇ, ਉਹ ਫਿਰ ਫਰੈਂਡਸ ਵਾਲੇ ਉਹ ਫਰੈਂਡ ਜ਼ੋਨ ਵਾਲੇ ਹੀ ਚਲੇ ਜਾਂਦੇ ਨੇ।
0: ਉਹ ਚੀਜ਼ਾਂ ਬੜੀਆਂ ਦੇਖਣ ਨੂੰ ਮਿਲਦੀਆਂ,
2: ਉਹ ਤਾਂ ਰਹਿੰਦਾ ਹੀ ਹੈ।
0: ਤੇ ਬਿਲਕੁਲ ਜੀ, ਆਪਾਂ ਇੱਕ ਮੈਂ ਦੋ ਕੁ ਨੌਲੇਜ ਇਨਫੋਰਮੇਸ਼ਨ ਸ਼ੇਅਰ ਕਰਦਾ, ਫਿਰ ਉਸ ਤੋਂ ਬਾਅਦ ਆਪਾਂ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਜਿਹੜਾ ਰਾਧਾ ਰਾਣੀ ਬਾਰੇ। ਜਿਹੜਾ ਰਾਧਾ ਰਾਧਾ ਆਪਾਂ ਮੋਸਟਲੀ ਸੁਣਦੇ ਹਾਂ, ਸਾਡੇ ਬਹੁਤ ਸਾਰੇ ਹਿੰਦੂ ਭੈਣ ਭਰਾਵਾਂ ਹੈਗੇ ਨੇ, ਤੇ ਅਸੀਂ ਉਹਨਾਂ ਦੇ ਨਾਲ ਵਿਚਰਦੇ ਹਾਂ, ਤਾਂ ਉਹ ਹਮੇਸ਼ਾ ਆਪਸ ਵਿੱਚ ਜਦੋਂ ਸਾਂਝੇ ਕਰਦੇ ਨੇ ਤਾਂ ਰਾਧਾ ਰਾਧਾ ਕਰਦੇ ਨੇ, ਕੀ ਰੀਜ਼ਨ ਰਹਿੰਦੇ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਦੱਸ ਕੇ, ਮੈਡੀਕੇਅਰ ਕਲੀਨਿਕ ਐਂਡ ਵਾਕਿੰਗ ਕਲੀਨਿਕ ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਂਦੇ ਜੀ, ਤੁਹਾਨੂੰ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗਦੇ ਨੇ, ਜੇ ਫੈਮਿਲੀ ਮੈਡੀਸਨ ਦੇ ਲਈ ਤੁਹਾਨੂੰ ਕੋਈ ਵੀ ਸਰਵਿਸ ਚਾਹੀਦੀ ਜਾਂ ਫੈਮਿਲੀ ਡਾਕਟਰ ਚਾਹੀਦਾ ਹੈ, 1987 ਜੈਫਸਨ ਵੈਨਿਊ ਤੋਂ ਸੰਪਰਕ ਕਰ ਸਕਦੇ ਹੋ, 204-416-1140 ਦੇ ਉੱਤੇ, ਮੰਡੇ ਟੂ ਫਰਾਈਡੇ 9 ਤੋਂ 5:30, ਸੈਟਰਡੇ 9 ਤੋਂ 4, ਸੰਡੇ 9 ਤੋਂ 1, ਫਾਰਮੈਸ ਵੀ ਕਲੀਨਿਕ ਦੇ ਅੰਦਰ ਹੀ ਹੈ, ਤੇ ਢਿੱਲੋਂ ਲਾਈਟ ਨਾਲ ਸੰਪਰਕ ਕਰ ਲਓ। ਜੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ LED ਇਨਡੋਰ ਆਊਟਡੋਰ ਪੋਰਟਲਾਈਟ ਚਾਹੀਦੀ ਹੋਵੇ, ਬ੍ਰਾਂਡਡ ਲਾਈਟਾਂ, ਉਹ ਵੀ ਹੋਲਸੇਲ ਪ੍ਰਾਈਜ਼ ਦੇ, ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਢਿੱਲੋਂ ਲਾਈਟਿੰਗ ਨਾਲ ਸੰਪਰਕ ਕਰਨਾ, ਕਿਉਂਕਿ ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਜ਼ ਦੇ ਉੱਤੇ, ਉਹ ਵੀ ਵਾਰੰਟੀ ਦੇ ਨਾਲ ਤੁਹਾਨੂੰ ਮਿਲ ਜਾਣਗੀਆਂ। 955 ਸੈਂਟ ਜੇਮਸ ਸਟਰੀਟ 'ਤੇ ਤੁਸੀਂ ਜਾਣਾ, 204-955-40 'ਤੇ ਤੁਸੀਂ ਸੰਪਰਕ ਕਰ ਸਕਦੇ ਹੋ।

0: ਜਦੋਂ ਕਈ ਵਾਰੀ ਆਪਾਂ ਗੱਲਾਂ ਤੁਸੀਂ ਆਪਸ ਵਿੱਚ ਕਰਦੇ ਹੁੰਦੇ, ਫਿਰ ਉਹ ਸ਼ਿਕਾਇਤਾਂ ਲਾਉਂਦੀ ਹੋਵੇ, ਜਿਵੇਂ ਉਹਦਾ ਭਰਾ ਛੋਟਾ ਕਿ ਵੱਡਾ ਹੈ?
1: ਹਾਂ
0: ਛੋਟਾ ਛੋਟਾ ਛੋਟਾ ਤੇ ਲੜਾਈ ਕਿਹਦੀ ਕਿਹਦਾ ਸਾਥ ਜ਼ਿਆਦਾ ਦਿੱਤਾ ਜਾਂਦਾ ਸੀ? ਹੋਨੈਸਟਲੀ ਦੱਸ ਦਿਓ ਜੀ।
1: ਨਹੀਂ ਮੈਂ ਤਾਂ ਦੋਨਾਂ ਨੂੰ ਹੀ ਕੁੱਟ ਦਿੰਦੀ ਸੀ।
0: ਅੱਛਾ, ਦੋਨਾਂ ਦੀ ਕੁੱਟ ਪੈਂਦੀ ਰਹੀ ਹੈ
1: ਜਦੋਂ ਛੋਟੇ ਸੀ, ਜਦੋਂ ਲੜਨਾ ਉਹਨਾਂ ਨੇ ਤੇ ਫਿਰ ਪਟਾਈ, ਤਾਂ ਫਿਰ ਦੋਨੋਂ ਕੀ ਹੋਣੀ ਅਗਰ ਹੋਣੀ ਹੈ ਤਾਂ ਕਿਸੇ ਇੱਕ ਕੀ ਨਹੀਂ ਹੋਣੀ,
0: ਸਜ਼ਾ ਬਰਾਬਰ।
1: ਬਟ ਇਹ ਹੈ ਕਿ ਮੇਰੀ ਡਾਟਰ ਜ਼ਿਆਦਾ ਨੋਟੀ।
0: ਅੱਛਾ
1: ਹਾਂ, ਉਹ ਜ਼ਿਆਦਾ ਨੋਟੀ ਥੀ,
0: ਹਾਲਾਂਕਿ ਆਪ
1: ਸ਼ਰਾਰਤੇ ਕਰਦੀ
0: ਸੀ। ਅੱਛਾ, ਨਹੀਂ ਤਾਂ ਛੋਟਾ ਹੁੰਦਾ ਜਿਹੜਾ ਉਹ ਸ਼ਰਾਰਤਾਂ ਕਰਦਾ, ਇੱਥੇ ਉਲਟਾ ਕਹਾਣੀ।
1: ਕੀ ਉਲਟਾ ਦਾ, ਉਹ ਜ਼ਿਆਦਾ ਨੋਟੀ ਹੈ।
0: ਸਹੀ ਹੈ ਜੀ। ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਾਰੀ ਕਾ ਫਿਰ ਜਿੱਦੇ ਤੁਹਾਨੂੰ ਪਤਾ ਲੱਗਿਆ ਕਿ ਉਹ ਇਸ ਪਲੇਟਫਾਰਮ ਤੇ ਪਹੁੰਚ ਗਿਆ ਹੈ ਕਿ ਹੁਣ ਦੁਨੀਆ ਜਾਣਦੀ ਉਹਨੂੰ, ਉਸ ਟਾਈਮ ਤੇ ਰੀਸੈਂਟਲੀ ਉਹਨੂੰ ਦੈਨਿਕ ਜਾਗਰਣ ਦਾ ਅਵਾਰਡ ਵੀ ਮਿਲਿਆ ਆ, ਤਾਂ ਕਿਤੇ ਨਾ ਕਿਤੇ ਬੜੀਆਂ ਪ੍ਰਾਊਡ ਮੂਵਮੈਂਟਾਂ ਹੋਣੀਆਂ। ਫਿਰ ਉਸ ਟਾਈਮ ਤੁਸੀਂ ਕੀ ਰਿਐਕਟ ਕੀਤਾ ਕਿ ਯਾਰ ਮੈਂ ਕਿਸੇ ਟਾਈਮ ਤੇ ਵੀ ਹਾਈਡ ਕਰ ਰਿਹਾ ਸੀ ਤੇ ਅੱਜ ਮੈਨੂੰ ਪਤਾ ਲੱਗਿਆ ਤੇ ਅਵਾਰਡਸ ਮਿਲੇ ਨੇ ਤੁਹਾਡੇ ਬੇਟੇ ਨੂੰ? ਫਿਰ
1: ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਕਿਹੜੀ ਫੀਲਡ 'ਚ ਜਾ ਰਿਹਾ।
0: ਹਾਂਜੀ,
1: ਜਿਸ ਤਰ੍ਹਾਂ ਮੈਂ ਆਪਣੇ ਘਰ ਦੇ ਵਿੱਚ ਕੰਮ ਤੇ ਉਹ ਆਪਣਾ ਸਕੂਲ ਟਿਊਸ਼ਨ,
0: ਹਾਂਜੀ
1: ਉਹ ਸਭ ਚੱਲਦਾ ਰਹਿਣਾ, ਰਾਈਟ? ਜਬ ਫ੍ਰੀ ਹੋਣਾ ਤਾਂ ਉਸਨੇ ਆਪਣਾ ਸਾਈਡ ਬਾਈ ਸਾਈਡ ਕਿਚਨ ਮੈਂ ਜਾ ਕੇ ਕੁਛ ਨਾ ਕੁਛ ਕਰ ਦੇਣਾ, ਬਸ ਉਸਨੇ ਮੈਨੂੰ ਸਟਾਪ ਕਰਨਾ, ਮਾਮਾ ਆਪ ਫ੍ਰੀ ਹੋ ਨਾ, ਕਿਚਨ ਯੂਜ਼ ਤਾਂ ਨਹੀਂ ਕਰਨਾ ਨਾ, ਨਹੀਂ ਕਰਨਾ।
0: ਅੱਛਾ, ਪੁੱਛ ਲੈਂਦਾ ਸੀ ਤੁਹਾਨੂੰ ਪਹਿਲੇ
1: ਕਿ ਆਪਨੇ ਕਿਚਨ ਮੇ ਤੋ, ਮਤਲਬ ਉਹ ਮੇਸੇ ਹਾਈਡ ਕਰਨਾ ਚਾਹਤਾ ਥਾ। ਮੈਂ ਕਹਿੰਦੀ ਮੈਨੂੰ ਨਹੀਂ ਅਭੀ ਯੂਜ਼ ਕਰਨਾ, ਤੋ ਕਿ ਠੀਕ ਹੈ ਫਿਰ ਮੈਂ ਅਭੀ ਹੂੰ, ਬਟ ਆਪੇ ਬਾਹਰ ਮਤ ਆਨਾ। ਮੈਂ ਕਹਾ ਦੈਟਸ ਫਾਈਨ, ਬਟ ਮੈਂ ਕਿਉਂ ਬਾਹਰ ਆਉਂਗੀ?
0: ਹਾਂਜੀ,
1: ਤੋ ਬਸ ਉਹ ਆਪਣਾ ਹੀ ਕਰਤਾ ਰਹਾ, ਮਤਲਬ 2 ਇਅਰਸ ਤੱਕ ਮੈਨੂੰ ਪਤਾ ਹੀ ਨਹੀਂ ਥਾ ਕਿ ਉਹ ਕਿਆ ਕਰ ਰਿਹਾ। ਮੈਨੂੰ ਲਗਾ ਕਿ ਬੱਚਾ ਹੈ, ਆਪਣੇ ਲਈ ਕੁਛ ਬਣਾ ਰਿਹਾ ਹੈ ਜਾਂ ਕੋਈ ਰੈਸਿਪੀ ਟਰਾਈ ਕਰ ਰਿਹਾ। ਆਫਟਰ 2 ਇਅਰਸ ਹੀ ਸੈਡ ਕਿ ਮੰਮਾ ਗੂਗਲ ਪੇ ਮੇਰਾ ਨਾਮ ਡਾਲੋ।
0: ਅੱਛਾ,
1: ਤੋ ਮੈਂ ਜੈਸੇ ਮਦਰ ਆਪਕੋ ਪਤਾ ਪੇਰੈਂਟ ਸਮਝਾਤੇ ਹੈ ਕਿ ਬੱਚੋਂ ਕੋ ਜਿਸ ਚੀਜ਼ ਕੀ ਸਮਝ ਨਹੀਂ ਹੈ, ਨਹੀਂ ਨਹੀਂ ਬੇਟਾ ਐਸੇ ਨਹੀਂ ਹੋਤਾ, ਗੂਗਲ ਪੇ ਉਨ ਲੋਗੋ ਕੇ ਨਾਮ ਆਤੇ ਹੈ ਜੋ ਕੋਈ ਸੈਲੀਬ੍ਰਿਟੀ ਹੋ ਬਹੁਤ ਫੇਮਸ। ਮੰਮਾ ਮੈਨੂੰ ਪਤਾ ਹੈ। ਮੈਂ ਕਿਹਾ ਨਹੀਂ ਬੇਟਾ ਐਸੇ ਆਏਗਾ ਹੀ ਨਹੀਂ, ਆਪ ਡਾਲੋ ਤੋ ਸਹੀ ਮੰਮਾ।
0: ਹਾਂਜੀ,
1: ਤੋ ਜਬ ਮੈਨੇ ਉਸਕਾ ਨਾਮ ਕਾਰਤਿਕ ਵਾਧਵਾ ਪੂਰਾ ਡਾਲਾ ਐਂਡ ਉਸਕਾ ਪੂਰਾ, ਮਤਲਬ ਰੀਅਲੀ ਪ੍ਰਾਊਡ ਮੂਮੈਂਟ ਥੀ ਉਸ ਟਾਈਮ ਪੇ ਕਿ ਇਹ ਕੈਸੇ ਤੂਨੇ ਅਚੀਵ ਕਰ ਲਿਆ।
0: ਕਿਆ ਬਾਤ ਹੈ,
1: ਬਿਲਕੁਲ।
0: ਤੇ ਹਮੇਸ਼ਾ ਮੈਂ ਕਹਿੰਦਾ ਹਰ ਇੱਕ ਪੇਰੈਂਟਸ ਦਾ ਸੁਪਨਾ ਹੁੰਦਾ ਕਿ ਬਈ ਜਦੋਂ ਇੱਕ ਸਕਸੈਸਫੁਲ ਹੁੰਦੇ ਆ, ਜਦੋਂ ਉਹਨਾਂ ਦਾ ਬੇਟਾ ਬੇਟੀ ਹੁੰਦੇ ਨੇ ਤੇ ਉਹ ਚੀਜ਼ ਦੇਖਣ, ਉਹ ਉਸ ਦਿਨ ਉਹ ਤੁਹਾਡੀ ਫੀਲਿੰਗ ਸੀ ਉਹ ਵਾਲੀ
1: ਕਿ ਬਿਲਕੁਲ ਡਿਫਰੈਂਟ ਸੀ, ਕਿਉਂਕਿ ਮੇਰੀ ਜੋ ਡਾਟਰ ਹੈ ਉਹ ਮਲਟੀ ਟੈਲੈਂਟਡ, ਮਤਲਬ ਉਹ ਬਹੁਤ ਆਗੇ ਹਰ ਚੀਜ਼ ਵਿੱਚ, ਉਸਨੇ ਆਗੇ ਹੋਣਾ, ਇਹ ਥੋੜਾ ਸਾ ਸ਼ਾਈ ਨੇਚਰ ਦਾ ਥਾ,
0: ਓਕੇ,
1: ਤਾਂ ਇਸੇ ਤੋਂ ਮੈਨੂੰ ਐਕਸਪੈਕਟ ਹੀ ਨਹੀਂ ਥਾ।
0: ਅੱਛਾ, ਇਹ ਤਾਂ ਉਮੀਦ ਨਹੀਂ ਸੀ
1: ਇਤਨੀ ਬੜੀ ਛਲਾਂਗ ਮਾਰ ਜਾਏਗਾ।
0: ਅੱਛਾ,
1: ਤੋ ਬਸ ਉਹ ਕਹਿ ਲਓ ਉਸਕੀ,
0: ਫਿਰ ਉਹਨੇ ਪ੍ਰੂਵ ਕਰਕੇ ਦਿੱਤਾ ਹੈ ਕਿ
1: ਸਾਰੀ ਕਿਰਪਾ ਉਨਕੀ ਥੀ।
0: ਹਾਂਜੀ,
1: ਤੋ ਬਸ ਹੋ ਗਿਆ ਕੰਮ।
0: ਉਹ ਕਹਿੰਦੇ ਨੇ ਹਮਾਰੀ ਬੇਟੀਆਂ ਕੰਮ ਨਹੀਂ ਹੈ ਤੇ ਅਸੀਂ ਉਲਟ ਕਹਿੰਦੇ ਸਾਡੇ ਬੇਟੇ ਵੀ ਕੰਮ ਨਹੀਂ।
1: ਹਾਂ ਬਿਲਕੁਲ।

0: ਲਓ ਜੀ, ਹੁਣ ਆਪਾਂ ਜਿਹੜੇ ਟਾਈਮ ਦੀ ਵੇਟ ਸੀਗੀ, ਬਹੁਤ ਸਾਰੇ ਤੁਸੀਂ ਵੀ ਵੇਟ ਕਰ ਰਹੇ ਹੋਗੇ ਕਿ ਆਪਾਂ ਸੁਣੀਏ ਬਈ ਉਹ ਕਿਉਂ ਨੇ ਉਹ, ਪਰ ਉਸ ਤੋਂ ਪਹਿਲਾਂ ਆਪਾਂ ਕਾਲਰ ਜ਼ਰੂਰ ਲੈ ਲਈਏ। ਕਾਲਰ ਜੁੜ ਚੁੱਕੇ ਨੇ ਜੀ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਗੈਰੀ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।
1: ਅੰਡੇ ਬਾਈ ਜੀ ਸੁਣਾ ਕੇ ਗਏ ਨਾ, ਹਾਂ ਕਿਰਤਾ ਬਹੁਤ ਸੋਹਣੀ ਸੀ ਇਹਨਾਂ ਦੀ।
0: ਹਾਂਜੀ ਹਾਂਜੀ,
1: ਕੀ ਨਾਂ ਸੀ ਇਹਨਾਂ ਦਾ, ਨਾਂ ਕੀ ਹੈ?
0: ਮੈਂ ਨਾਂ ਸਕਿਪ ਕਰ ਗਿਆ, ਜਸ ਵਜ਼ੀਰ ਲਾਸਟ ਦੇ ਲਾਉਂਦੇ ਨੇ ਆਪਦਾ, ਤੇ ਫੁੱਲ ਨਾਮ ਮੈਂ ਸਕਿਪ ਕਰ ਗਿਆ।
1: ਉਹ ਠੀਕ ਹੈ, ਠੀਕ ਹੈ।
0: ਹਾਂਜੀ ਹਾਂਜੀ,
1: ਆਪ ਲਿਖਦੇ ਆ, ਬਹੁਤ ਵਧੀਆ ਲਿਖਦੇ।
0: ਹਾਂਜੀ ਆਪ ਲਿਖਦੇ ਨੇ ਜੀ ਇਹ। ਪਤਾ ਨੀ ਮੈਨੂੰ, ਤੁਸੀਂ ਆਪਾਂ ਗੱਲਬਾਤ ਕਰ ਲਾਂਗੇ ਇਹਨਾਂ ਨਾਲ। ਹਾਂਜੀ ਹਾਂਜੀ, ਸੁਣ ਹੀ ਰਹੇ ਹੋਣੇ ਉਹ।
1: ਹਾਂਜੀ
0: ਜਿਹਦੇ ਚ ਆਪਦਾ ਨਾਮ ਮੈਂਸ਼ਨ ਕਰਦੇ ਹੁੰਦੇ ਆ ਉਹ ਲਿਖਤ ਉਹਨਾਂ ਦੀ ਹੁੰਦੀ ਆ, ਤੇ ਆਹ ਲਿਖਤ ਚ ਵੀ ਉਹਨਾਂ ਨੇ ਆਪਦਾ ਨਾਮ ਮੈਂਸ਼ਨ ਕੀਤਾ, ਇਹ ਵੀ ਲਿਖਤ ਇਹਨਾਂ ਦੀ ਹੋਊਗੀ।
1: ਨਾਮ ਮੈਂਸ਼ਨ ਕੀਤਾ ਸੀ,
0: ਮੈਂ ਸ਼ੋਰ ਨਹੀਂ ਗਾ ਹੁਣ ਕੁਝ ਵੀ,
1: ਮੈਂ ਸ਼ੋਰ, ਮੈਂ ਸੁਣੀ ਜ਼ਰੂਰ ਆ ਪਰ ਪਤਾ ਨਹੀਂ ਲੱਗਿਆ ਨਾਮ ਕਿੱਥੇ ਪਾਇਆ।
0: ਵਧੀਆ ਲੱਗੀ ਤੁਹਾਨੂੰ?
1: ਬਹੁਤ ਵਧੀਆ, ਕੀ ਨਾਮ ਦੱਸਿਆ ਜੀ?
0: ਵਜ਼ੀਰ ਲਾਉਂਦੇ ਨੇ ਲਾਸਟ ਤੇ ਆਪਦੇ, ਮੇਰੇ ਕੋਲ ਨੰਬਰ ਵੀ ਹੋਊਗਾ, ਤੁਸੀਂ ਆਫਟਰ ਸ਼ੋ ਤੁਸੀਂ ਮੈਨੂੰ ਮੈਸੇਜ ਕਰ ਲਿਓ, ਮੈਂ ਤੁਹਾਨੂੰ ਨੰਬਰ ਡ੍ਰੌਪ ਕਰ ਦੂੰਗਾ ਨਾਮ ਵੀ ਸਰਚ ਕਰਕੇ। ਹਿੰਦੂ ਭੈਣ ਭਰਾ ਨੇ ਅਸੀਂ ਮੋਸਟਲੀ ਮਿਲਦੇ ਹਾਂ ਜਾਂ ਵਿਚਰਦੇ ਉਹਨਾਂ ਨਾਲ, ਹਮੇਸ਼ਾ ਉਹਨਾਂ ਦੀ ਇੱਕ ਵਰਡਿੰਗ ਹੁੰਦੀ ਹੈ ਕਿ ਰਾਧੇ ਰਾਧੇ ਜੀ, ਜਾਂ ਆਪਸ ਵਿੱਚ ਮਿਲ ਕੇ ਲਾਉਂਦੇ ਨੇ, ਇੱਕ ਬੜਾ ਰਸ ਜਿਹਾ ਹੈ ਇਸ ਵਰਡਿੰਗ ਦੇ ਵਿੱਚ। ਜਾਂ ਜਿਵੇਂ ਆਪਾਂ ਵੇਖਦੇ ਬਾਲਾ, ਜ਼ਿਆਦਾ ਕ੍ਰਿਸ਼ਨ ਜੀ ਦਾ ਨਾਂ ਨਹੀਂ ਹੁੰਦਾ, ਜਾਂ ਹਮੇਸ਼ਾ ਰਾਧਾ ਰਾਧਾ ਜਿਹੜਾ ਆਪਾਂ ਜਾਪ ਦੇਖਣ ਨੂੰ ਮਿਲਦੇ ਜਾਂ ਜਦੋਂ ਮਿਲਦੇ ਨੇ ਆਪਸ ਵਿੱਚ ਰਾਧੇ ਰਾਧੇ ਬੁਲਾਉਂਦੇ ਨੇ, ਇਹਦੇ 'ਚ ਇੱਕ ਰਸ ਜਿਹਾ ਮਿਲਦਾ। ਮਤਲਬ ਕੀ ਲੌਜਿਕ ਆ, ਹਮੇਸ਼ਾ ਰਾਧਾ ਰਾਧਾ ਹੀ ਨਾਮ ਹਮੇਸ਼ਾ ਅੱਗੇ ਆਉਂਦਾ ਆ।
2: ਬਿਲਕੁਲ ਰਾਧੇ ਰਾਧੇ, ਮੈਂ ਖੁਦ ਰਾਧਾ ਰਾਣੀ ਠਾਕੁਰ ਜੀ ਕੀ ਫੋਲੋਵਰ ਹੂੰ।
0: ਹਾਂਜੀ,
2: ਖੁਦ ਉਨਸੇ ਹੀ ਨਾਮ ਲਿਆ ਹੋਇਆ ਹੈ, ਵ੍ਰਿੰਦਾਵਨ ਸੇ।
0: ਵ੍ਰਿੰਦਾਵਨ,
2: ਯੈਸ, ਵ੍ਰਿੰਦਾਵਨ ਸੇ। ਤੋ ਰਾਧਾ ਰਾਧਾ ਕਾ ਨਾਮ ਇਸ ਲਈ ਪਹਿਲੇ ਆਤਾ ਹੈ, ਵੋ ਕਹਤੇ ਹੈ ਹਮਾਰੇ ਹੀ ਧਰਮ ਮੇ ਕਹਾ ਗਿਆ ਹੈ ਕਿ ਅਗਰ ਆਪਨੇ ਕ੍ਰਿਸ਼ਨ ਜੀ ਮਤਲਬ ਠਾਕੁਰ ਜੀ ਕੋ ਅਗਰ ਪਾਣਾ ਹੈ ਤੋ ਰਾਧਾ ਨਾਮ ਕੋ ਪੁਕਾਰੋ।
0: ਓਕੇ,
2: ਮਤਲਬ ਰਾਧਾ ਔਰ ਕ੍ਰਿਸ਼ਨ ਇੱਕ ਦੂਸਰੇ ਕੇ ਪੂਰਕ ਹੈ।
0: ਓਕੇ,
2: ਯੈਸ। ਤੋ ਮਤਲਬ ਅਗਰ ਆਪ ਜਿਤਨਾ ਰਾਧਾ ਰਾਧਾ ਕਾ ਨਾਮ ਲੋ ਤੋ ਠਾਕੁਰ ਜੀ ਕੋ ਸਵੈ ਮਾਨਾ ਹੀ ਪੜੇਗਾ।
0: ਅੱਛਾ,
2: ਤੋ ਇਸੀ ਲਈ ਵਹਾਂ ਪੇ ਆਪ ਵ੍ਰਿੰਦਾਵਨ ਜਾਈਏ ਆਪ।
0: ਹਾਂਜੀ,
2: ਆਪ ਜਬ ਸੁਬਹ ਉਠੇ ਸ਼ਾਮ ਕੋ ਜਬ ਵੀ ਉਨ ਗਲੀਓ ਮੇ ਆਪ ਜਾ ਰਹੇ ਹੋਂਗੇ,
0: ਹਾਂਜੀ,
2: ਕਿਸੀ ਕੇ ਵੀ ਮੂੰਹ ਸੇ ਸੁਣੇਂਗੇ, ਸਭ ਨੇ ਰਾਧੇ ਰਾਧੇ ਹੀ ਆਪ ਕੋ ਬੋਲਨਾ।
0: ਅੱਛਾ,
2: ਈਵਨ ਅਗਰ ਆਪ ਸੜਕ ਪੇ ਚਲ ਰਹੇ ਹੈ, ਜੈਸੇ ਕੋਈ ਰਿਕਸ਼ਾ ਵਾਲਾ ਹੈ, ਕੋਈ ਆਈਸਕ੍ਰੀਮ ਵਾਲਾ ਹੈ, ਗੁਲ, ਸਭ ਨੇ ਆਪਕੋ ਯੇ ਨਹੀਂ ਕਹਿਣਾ ਕਿ ਸਾਈਡ ਹੋ ਜਾਓ, ਉਹਨਾਂ ਨੇ ਘੰਟੀਆਂ ਨਹੀਂ ਮਾਰੇ, ਰਾਧੇ ਰਾਧੇ ਬੋਲਣਾ, ਰਾਧੇ ਰਾਧੇ, ਰਾਧੇ ਰਾਧੇ।
0: ਓਕੇ,
2: ਉਹਨਾਂ ਨੇ ਯਹੀ ਕਹਿਣਾ, ਮਤਲਬ ਵਹਾਂ ਪੇ ਵ੍ਰਿੰਦਾਵਨ ਮੇ ਰਾਧੇ ਰਾਧੇ ਹੀ ਬੋਲਣਾ।
0: ਕ੍ਰਿਸ਼ਨ ਜੀ ਨੂੰ ਯਾਦ ਕਰਨਾ ਤਾਂ ਰਾਧੇ ਰਾਧੇ ਕਹੋਗੇ ਤੇ ਕ੍ਰਿਸ਼ਨ ਜੀ ਆਟੋਮੈਟਿਕ ਹੀ ਗੱਲ ਸੁਣਨਗੇ। ਕੀ ਬਾਤ ਹੈ,
2: ਮਤਲਬ ਉਹ ਤਾਂ ਇੱਕ ਦੂਸਰੇ ਕੀ ਕਹਿ ਲੋ ਨਾ, ਜਾਨ ਜਿਸੇ ਕਹਿੰਦੇ ਆ ਨਾ, ਉਹ ਹੈ। ਗੁਰੂ ਜੀ ਐਸੇ ਕਹਿ ਲੋ ਯਾ ਹਮੇ ਕਥਾਓ ਸੇ ਪਤਾ ਲਗਤਾ
0: ਹੈ,
2: ਉਸ ਹਿਸਾਬ ਸੇ ਹੀ ਮੈਂ ਆਪਕੋ ਬਤਾ ਪਾਉਂਗੀ ਕਿ ਯਹੀ ਬਤਾਇਆ ਜਾਤਾ ਹੈ ਕਿ ਜੋ ਰਾਧਾ ਰਾਣੀ ਹੈ ਵੋ ਕ੍ਰਿਸ਼ਨ ਜੀ ਸੇ ਜਨਮ ਮੇ ਪਹਿਲੇ ਆਈ ਹੈ। ਉਨਕਾ ਜਨਮ ਮਤਲਬ ਉਨਸੇ ਪਹਿਲਾ ਕਿ ਵੋ ਬੜੀ ਹੈ ਉਮਰ ਮੇ, ਕਿ ਮਤਲਬ ਯਹੀ ਕਹਾ ਜਾਤਾ ਹੈ ਕਿ ਜੋ ਰਾਧਾ ਰਾਣੀ ਹੈ ਵੋ ਅਪਰੋਕਸ 11 ਮਹੀਨੇ ਜਾਂ 11.5 ਮਹੀਨੇ ਹਮਾਰੇ ਠਾਕੁਰ ਜੀ ਸੇ ਬੜੀ ਹੈ।
0: ਓਕੇ,
2: ਵੋ ਯਹੀ ਕਹਾ ਜਾਤਾ ਹੈ। ਤੋ ਉਨ੍ਹੋਨੇ ਤਬ ਜਬ ਅਵਤਾਰ ਲਿਆ ਤੋ ਵੋ ਉਨਕਾ ਜੋ ਅਵਤਾਰ ਜਨਮ ਥਾ ਵੋ ਵ੍ਰਿਸ਼ਭਾਨੂ ਜੀ ਕਹਿੰਦੇ ਨਾ, ਵ੍ਰਿਸ਼ਭਾਨੂ ਨੰਦਨੀ,
0: ਹਾਂਜੀ ਹਾਂਜੀ,
2: ਤੋ ਵੋ ਵ੍ਰਿਸ਼ਭਾਨੂ ਜੀ ਥੇ ਔਰ ਉਨਕੀ ਪਤਨੀ ਥੀ ਕੀਰਤੀ ਮਾਤਾ।
0: ਕੀਰਤੀ ਮਾਤਾ,
2: ਹਾਂਜੀ, ਕੀਰਤੀ ਮਾਤਾ ਜੀ। ਤੋ ਉਨਕੇ ਕੋਈ ਸੰਤਾਨ ਨਹੀਂ ਥੀ, ਤੋ ਵੋ ਹਮੇਸ਼ਾ ਸੇ ਚਾਹਤੀ ਥੀ ਕਿ ਉਨਕੀ ਕੋਈ ਸੰਤਾਨ ਹੋ।
0: ਓਕੇ,
2: ਤੋ ਉਨਕੋ ਜੋ ਵੋ ਸੰਤਾਨ ਮਿਲੀ ਥੀ ਇੱਕ ਯਮੁਨਾ ਨਦੀ ਕੇ ਤਟ ਪਰ, ਬਤਾਇਆ ਜਾਤਾ ਹੈ ਕਿ ਨੀਲੇ ਕਮਲ ਕਾ ਫੂਲ ਥਾ।
0: ਓਕੇ,
2: ਤੋ ਜਬ ਵੋ ਸੁਬਹ ਜਾਤੇ ਥੇ, ਆਪਕੋ ਤੋ ਪਤਾ ਹੀ ਹੈ ਕਿ ਪਹਿਲੇ ਲੋਕ ਸੁਬਹ ਨਦੀਓ ਪੇ ਹੀ ਸਨਾਨ ਕੇ ਲੀਏ ਔਰ ਸੂਰਯ ਕੋ ਅਰਗ ਦੇਨੇ ਕੇ ਲੀਏ ਜਾਤੇ ਥੇ। ਤੋ ਜਬ ਵੋ ਵਹਾਂ ਪੇ ਥੇ ਤੋ ਵੋ ਉਨਕੋ ਨੀਲਾ ਕਮਲ ਜੋ ਥਾ ਜਿਸਮੇ ਉਨਕੋ ਰਾਧਾ ਰਾਣੀ ਕੇ ਸਵਰੂਪ ਮੇ ਮਿਲੀ ਹੈ ਵੋ। ਵੋ ਮਤਲਬ ਸਵੈਮ ਪ੍ਰਗਟ ਹੋਈ ਥੀ, ਵੋ ਕੀਰਤੀ ਮਾਤਾ ਕੋ ਵੋ ਮਿਲੀ। ਔਰ ਜਬ ਉਨਕਾ ਜਨਮ ਹੁਆ ਤਬ ਸੇ ਲੇਕਰ ਜਬ ਤੱਕ ਉਨਕੋ ਠਾਕੁਰ ਜੀ ਨਹੀਂ ਮਿਲੇ, ਉਨ੍ਹੋਂ ਆਪਣੀ ਆਂਖੇ ਨਹੀਂ ਖੋਲੀ। ਹਾਂਜੀ, ਉਨਕੀ ਆਂਖੇ ਬੰਦ। ਵੋ ਪਰਿਵਾਰ ਤੋ ਖੁਸ਼ ਥਾ ਕਿ ਹਮੇ ਸੰਤਾਨ ਰੂਪ ਮਿਲਾ, ਲੇਕਿਨ ਪਰਿਵਾਰ ਕੋ ਯੇ ਭੀ ਟੈਨਸ਼ਨ ਥੀ ਕਿ ਰਾਧਾ ਰਾਣੀ ਨੇ ਅਭੀ ਤੱਕ ਆਪਣੀ ਆਂਖੇ ਕਿਉਂ ਨਹੀਂ ਖੋਲੀ ਹੈ।
0: ਅੱਛਾ ਅੱਛਾ, ਪ੍ਰੇ ਕਰ ਕਰਕੇ ਉਹਨਾਂ ਨੇ, ਉਹਨਾਂ ਦੇ ਸੰਤਾਨ ਨਹੀਂ ਸੀ ਤੇ ਉਹਨਾਂ ਨੇ ਪ੍ਰੇ ਕਰ ਕਰਕੇ ਉੱਥੇ ਗੰਗਾ ਮਈਆ ਨੂੰ ਮਤਲਬ ਜਮੁਨਾ ਜੀ ਦੇ ਅੱਗੇ ਪ੍ਰੇ ਕੀਤੀ ਤੇ ਫਿਰ ਉੱਥੇ ਕਮਲ ਦੇ ਫੁੱਲ ਚੋਂ ਉਹਨਾਂ ਨੂੰ ਉਹ ਮਿਲੇ ਨੇ ਰਾਧਾ ਜੀ।
2: ਹਾਂਜੀ,
0: ਅੱਖਾਂ ਕਿਵੇਂ ਖੁੱਲੀਆਂ ਨੇ ਉਹ ਕਿੱਦਾਂ?
2: ਅੱਖਾਂ ਕਿਉਂਕਿ ਉਹਨਾਂ ਨੇ ਵੇਟ ਕਰਨੀ ਸੀ,
0: ਉਹਨਾਂ
2: ਕਿਹਾ ਨਾ ਇੱਕ ਦੂਜੇ ਦੇ ਪੂਰਕ ਹੈ, ਉਹਨਾਂ ਨੂੰ ਇਹ ਸੀ ਕਿ ਜਦੋਂ ਵੀ ਧਰਤੀ ਤੇ ਅਵਰਤ ਹੋਣਾ,
0: ਹਾਂਜੀ,
2: ਜਬ ਕ੍ਰਿਸ਼ਨ ਜੀ ਆ ਕੇ ਉਨਕੋ ਮਿਲੇਂਗੇ ਤਬ ਉਹ ਆਂਖੇਂ ਖੋਲੇਂਗੇ।
0: ਅੱਛਾ,
2: ਉਹਨਾਂ ਨੇ ਉਸਸੇ ਪਹਿਲੇ ਤੱਕ ਆਂਖੇਂ ਹੀ ਨਹੀਂ ਖੋਲੀ।
0: ਕਿਆ ਬਾਤ ਹੈ।
2: ਧਰਤੀ ਪੇ ਫਿਰ ਜਬ ਯੇ ਉਨਕੇ ਘਰ ਹੋਏ ਅਵਤਰਿਤ ਹੋਏ ਔਰ ਜਬ ਉਧਰ ਸੇ ਠਾਕੁਰ ਜੀ ਕੋ ਯਸ਼ੋਦਾ ਮਈਆ ਔਰ ਉਨਕੋ ਮਿਲਾ ਸੰਦੇਸ਼ਾ ਕਿ ਹੋਏ ਹੈ ਉਨਕੋ ਮਿਲਨੇ ਜਾਣਾ, ਤੋ ਵੋ ਆਪਣੇ ਕਨਈਆ ਕੋ ਜਬ ਸਾਥ ਲੇਕਰ ਆਏ ਹੈ। ਕਨਈਆ ਜੀ ਜਬ ਉਨਕੋ ਪਹਿਲੀ ਬਾਰ ਕੀਰਤੀ ਮਾਤਾ ਔਰ ਵਿਸ਼ਵਭਾਨੂ ਜੀ ਕੇ ਮਹਿਲ ਮੇ ਮਿਲੇ ਹੈ, ਤਬ ਰਾਧਾ ਰਾਣੀ ਪਹਿਲੀ ਬਾਰ ਆਂਖੇ ਖੋਲੀ ਥੀ।
0: ਅੱਛਾ, ਪਹਿਲੀ ਵਾਰੀ ਅੱਖਾਂ
2: ਉਦੋਂ ਖੋਲੀਆਂ ਜਦੋਂ ਠਾਕੁਰ ਜੀ ਆਏ।
0: ਮੈਂ ਕਹਿੰਦਾ ਇੰਨਾ ਜ਼ਿਆਦਾ ਉਹ ਪਿਆਰ ਹੈ ਨਾ,
2: ਬਿਲਕੁਲ ਸ਼ਕਤੀ ਹੈ, ਵੋ ਇੱਕ ਦੂਸਰੇ ਕੇ ਪੂਰਕ ਹੈ।
0: ਹਾਂ,
2: ਯਹੀ ਤੋ ਪ੍ਰੇਮ ਕੀ ਸਾਰੀ ਭਾਸ਼ਾ, ਐਸੇ ਥੋੜਾ ਸਭ ਕਹਤੇ ਕਿ ਰਾਧਾ ਰਾਧਾ ਬੋਲੋ ਠਾਕੁਰ ਜੀ ਮਿਲ ਜਾਏਂਗੇ।
0: ਹਾਂ, ਓਕੇ, ਆਹ ਲਓ ਜੀ ਗਾਏ ਦੇ ਪਿੱਛੇ ਬਹੁਤ ਬਹੁਤ ਧੰਨਵਾਦ
2: ਤੁਸੀਂ। ਦੋਨੋਂ ਇੱਕ ਦੂਸਰੇ ਕੇ ਪੂਰਕ ਹੈ।
0: ਹਾਂ ਹਾਂ, ਓਕੇ, ਬਿਲਕੁਲ ਬਿਲਕੁਲ, ਤਾਂ ਧੰਨਵਾਦ, ਤੁਸੀਂ ਇੰਨੀ ਵਧੀਆ ਨੌਲੇਜ ਸਾਡੇ ਨਾਲ ਸ਼ੇਅਰ ਕੀਤੀ ਹੈ, ਤੇ ਮੈਂ ਕਹਿੰਦਾ ਕਿ ਕਾਫੀ ਜਣਿਆਂ ਨੂੰ, ਮੈਨੂੰ ਤਾਂ ਪਤਾ ਨਹੀਂ ਸੀ ਵਾਕਈ, ਮੈਨੂੰ ਵੀ ਹੁਣ ਪਤਾ ਲੱਗਿਆ, ਤੇ ਬਲਜਿੰਦਰ ਸੰਧੂ ਜੀ ਕਹਿੰਦੇ ਨੇ ਵੈਰੀ ਨਾਈਸ ਪ੍ਰੋਗਰਾਮ ਗੈਵੀ ਜੀ, ਬਹੁਤ ਬਹੁਤ ਧੰਨਵਾਦ ਜੀ, ਤੇ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਟਿਕਟੋਕ ਦੇ ਉੱਤੇ, ਤੇ ਧੰਨਵਾਦ, ਤੁਸੀਂ ਲਾਈਕ ਸ਼ੇਅਰ ਕਰ ਰਹੇ ਹੋ, ਤੇ ਹਮੇਸ਼ਾ ਟਾਰਗੇਟ ਹੁੰਦਾ ਰੇਡੀਓ ਤੋਂ ਮਿਲਦਾ ਕਿ ਕੁਝ ਨਾ ਕੁਝ ਅਸੀਂ ਹਰ ਇੱਕ ਨੌਲੇਜ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਸਾਰੀ ਅਸੀਂ ਜਿੰਨੇ ਸੁਣਨ ਵਾਲੇ ਲਿਸਨਰ ਨੇ ਸਰੋਤੇ ਨੇ ਸਾਡੇ ਉਹਨਾਂ ਦੇ ਲਈ ਲੈ ਕੇ ਆਈਏ, ਤੇ ਟਿਕਟੋਕ ਦੇ ਉੱਤੇ ਜਿਹੜੇ ਸਾਨੂੰ ਵਾਚ ਕਰਦੇ ਨੇ ਉਹਨਾਂ ਸਾਰਿਆਂ ਦੇ ਲਈ ਕੁਝ ਨਾ ਕੁਝ ਅਸੀਂ ਨੌਲੇਜ ਜਿੰਨੀ ਵੱਧ ਤੋਂ ਵੱਧ ਲੈ ਕੇ ਆ ਸਕਦੇ ਹਾਂ, ਤੇ ਅਸੀਂ ਟਰਾਈ ਕਰ ਰਹੇ ਜਿੱਦਾਂ ਸਿੱਖ ਧਰਮ ਦੇ ਰਿਲੇਟਡ ਵੀ ਅਸੀਂ ਇੱਕ ਦੋ ਜਣੇ ਨਾਲ ਗੱਲਬਾਤ ਕੀਤੀ ਆ, ਤੇ ਬਹੁਤ ਜਲਦ ਉਹ ਵੀ ਤੁਹਾਡੇ ਲਈ ਸਰਪ੍ਰਾਈਜ਼ ਹੋਊਗਾ, ਉਹਦੇ ਉਹ ਵੀ ਆਪਾਂ ਸਟੂਡੀਓ ਦੇ ਵਿੱਚ ਲੈ ਕੇ ਆਉਣੇ, ਉਹ ਵੀ ਆਪਾਂ ਜਾਣਾਂਗੇ, ਕਿਉਂਕਿ ਮੈਂ ਕਹਿੰਦਾ ਕਿ ਜਿਹੜਾ ਹਿੰਦੂ ਧਰਮ ਇੱਕ ਸਿੱਖ ਧਰਮ ਹੈਗੇ, ਮਤਲਬ ਇੱਕ ਦੂਜੇ ਦੇ ਜਿਵੇਂ ਬਹੁਤ ਕਰੀਬ ਨੇ, ਜਿੱਦਾਂ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਜਦੋਂ ਪੰਡਿਤਾਂ ਦੇ ਉੱਤੇ ਕਹਿਰ ਹੋ ਰਿਹਾ ਸੀਗਾ, ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੇ ਜਿੰਨੇ ਵੀ ਬਚਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ, ਤਾਂ ਉਹ ਕਿਤੇ ਨਾ ਕਿਤੇ ਆਪਸ ਵਿੱਚ ਹੀ ਆਪਣੇ ਰਲ ਮਿਲ ਕੇ, ਜਿਵੇਂ ਮੈਂ ਵੇਖਦਾ ਹੁੰਦਾ ਕਿ ਹੁਣ 15 ਜਾਂ 16 ਅਗਸਤ ਨੂੰ ਕਾਫੀ ਥਾਵਾਂ 'ਤੇ ਟੋਰਾਂਟੋ ਜਾਂ ਕਈ ਹੋਰ ਏਰੀਏ ਨੇ ਜਿੱਥੇ ਇੱਕ ਨਫ਼ਰਤ ਫੈਲਾਈ ਜਾਂਦੀ ਹੈ, ਜਿੱਦਾਂ ਮੰਦਰਾਂ ਦੇ ਅੱਗੇ ਕੁਝ ਝੰਡੇ ਲੈ ਕੇ ਚੱਲੇ ਜਾਂਦੇ ਆ, ਪਰ ਅਸਲ ਦੇ ਵਿੱਚ ਮੈਂ ਨਹੀਂ ਉਹਨਾਂ ਨੂੰ ਮੰਨਦਾ ਕਿ ਉਹ ਇੱਕ ਸਿੱਖ ਨੇ, ਕਿਉਂਕਿ ਆਪਸ ਵਿੱਚ ਹਰ ਇੱਕ ਕੋਈ ਵੀ ਧਰਮ ਆ ਉਹਨਾਂ ਨੇ ਆਪਸ ਵਿੱਚ ਏਕਤਾ ਬਣਾ ਕੇ ਰੱਖਣ ਦਾ ਅਤੇ ਖੁਸ਼ ਰਹਿਣ ਦਾ ਆਪਸ ਵਿੱਚ ਖੁਸ਼ੀਆਂ ਵੰਡਣ ਦਾ ਹੀ ਜ਼ਰੀਆ ਜਿਹੜਾ ਦਿੱਤਾ ਆ, ਅਤੇ ਹਮੇਸ਼ਾ ਰੱਬ ਦਾ ਨਾਲ, ਚਾਹੇ ਓਮ ਕਹਿ ਲਓ ਚਾਹੇ ਇੱਕ ਓਂਕਾਰ ਕਹਿ ਲਓ, ਹਮੇਸ਼ਾ ਇੱਕ ਹੀ ਆ ਸਾਰਾ, ਬਸ ਉਹ ਇੱਕ ਬੋਲਣ ਦਾ ਨਜ਼ਰੀਆ ਇੱਕ ਵੱਖਰਾ ਹੈ ਆਪਣਾ, ਪਰ ਸੰਦੇਸ਼ਾ ਉਹੀ ਆ ਕਿ ਮਿਲ ਮਿਲ ਕੇ ਰਹੋ ਇੱਕ ਦੂਜੇ ਨਾਲ, ਲੜਾਈ ਝਗੜੇ ਨਾ ਕਰੋ, ਪਰ ਕਿਤੇ ਨਾ ਕਿਤੇ ਉਹੀ ਜੇ ਦੇਖ ਗਏ ਹੁਣ 15-16 ਅਗਸਤ ਨੂੰ ਆਪਾਂ ਨੂੰ ਸਾਰਿਆਂ ਨੂੰ ਵੀਡੀਓਜ਼ ਦੇਖਣ ਨੂੰ ਮਿਲਣੀ ਆ ਕਿ ਬਈ ਹਿੰਦੂਆਂ ਨੇ ਮੰਦਰ 'ਚੋਂ ਬਾਹਰ ਨਿਕਲ ਕੇ ਇੱਦਾਂ ਕਰਤਾ, ਸਿੱਖ ਜਿਹੜੇ ਦੂਜੇ ਨੇ ਝੰਡੇ ਫਲੈਗ ਲੈ ਕੇ ਉਹਨਾਂ ਨੂੰ ਰੋਸ ਮਾਰਚ ਕਰ ਰਹੇ ਨੇ, ਤਾਂ ਉਹ ਕਿਤੇ ਨਾ ਕਿਤੇ ਨਫ਼ਰਤ ਫੈਲਾਈ ਜਾਂਦੀ ਹੈ ਕਿਤੇ ਨਾ ਕਿਤੇ, ਅਸਲ 'ਚ ਜਿਵੇਂ ਕਹਿ ਲਓ ਕੁਝ ਗੌਰਮੈਂਟਸ ਹੀ ਕਰਾ ਰਹੀਆਂ ਹੁੰਦੀਆਂ ਨੇ, ਜਿਵੇਂ ਇੰਡੀਆ ਬੈਠੀਆਂ ਕੋਈ ਏਜੰਸੀਆਂ ਨੇ ਉਹ ਇਹ ਚੀਜ਼ਾਂ ਕਰਾ ਰਹੀਆਂ ਹੁੰਦੀਆਂ, ਕਿਉਂਕਿ ਜੇ ਆਪਸ ਵਿੱਚ ਸਾਰੇ ਮਿਲ ਗਏ ਤਾਂ ਫਿਰ ਆਪਦੀਆਂ ਹੱਕ ਲਈ ਲੜਨਗੇ ਸਾਰੇ ਜੇ ਇਕੱਠੇ ਹੋ ਗਏ, ਤਾਂ ਉਹਨਾਂ ਨੂੰ ਕਹਿੰਦੇ ਹੁੰਦੇ ਇਹਨਾਂ ਨੂੰ ਧਰਮ 'ਚ ਉਲਝਾਈ ਰੱਖੋ, ਧਰਮ ਦੇ ਨਾਂ 'ਤੇ ਵੋਟਾਂ ਲੈ ਲਓ, ਜਾਂ ਕਈ ਕਈ ਮੁੱਦੇ ਨੇ ਜਿਹੜੇ ਬੋਲਣ ਵਾਲੇ ਨੇ ਜਿਨ੍ਹਾਂ ਨੂੰ ਟੋਪਿਕ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ।
2: ਪਤਾ ਕਿ ਕਿਉਂ ਕਰ ਰਹੇ ਹਾਂ ਉਹ ਐਸੇ ਝੰਡੇ ਲੈ ਕੇ ਕਿਉਂ ਆਤੇ ਹੈ, ਕਿਉਂਕਿ ਜਹਾਂ ਤੱਕ ਹਮਾਰੇ ਗੁਰੂਓਂ ਨੇ ਹਮੇਂ ਬਤਾਇਆ ਕਿ ਹਮਾਰਾ ਹਿੰਦੂ ਧਰਮ ਬਚਾ ਹੀ ਹਮਾਰੇ ਸਿੱਖ ਗੁਰੂਓਂ ਕੀ ਵਜ੍ਹਾ ਸੇ,
0: ਬਿਲਕੁਲ,
2: ਕਿਉਂਕਿ ਉਹਨੇ ਹੀ ਬਚਾਇਆ ਤੋ ਹਮੇ, ਤੋ ਹਮਾਰੇ ਤੋ ਧਰਮ ਮੇਂ ਹਮੇਸ਼ਾ ਇਹ ਸਿਖਾਇਆ ਥਾ ਕਿ ਹਰ ਧਰਮ ਕਾ ਆਦਰ ਕੀਜੀਏ,
0: ਆਦਰ ਕੀਜੀਏ, ਬਿਲਕੁਲ, ਚਾਹੀਦਾ ਵੀ ਇਹ ਕਿ ਕੋਈ ਵੀ ਧਰਮ ਆ ਉਹਦੀ ਰਿਸਪੈਕਟ ਕਰੋ, ਤੁਸੀਂ ਮੰਨਣਾ ਤੁਹਾਡੇ ਤੇ ਆ ਕਿ ਤੁਸੀਂ ਕਿਹਨੂੰ ਮੰਨਣਾ ਕਿਹਨੂੰ ਨਹੀਂ ਮੰਨਣਾ, ਤੇ ਚਾਹੇ ਕੋਈ ਵੀ ਧਰਮ ਹੋਵੇ ਹਰ ਇੱਕ ਦੀ ਰਿਸਪੈਕਟ ਕਰੋ, ਮੇਨ ਗੱਲ ਹੈ ਤੁਸੀਂ ਮੰਨਣਾ ਨਹੀਂ ਮੰਨਣਾ ਉਹ ਅਲੱਗ ਚੀਜ਼ ਆ,
2: ਉਹ ਤਾਂ ਡਿਫਰੈਂਟ ਹੈ,
0: ਕਿਉਂਕਿ ਇੱਕ ਅਲੱਗ ਸਟੋਰੀ ਹੈ, ਜਿਵੇਂ ਹੁਣ ਜਪਜੀ ਸਾਹਿਬ ਦੇ ਵਿੱਚ ਪੜ੍ਹ ਲੈਂਦੇ ਆਪਾਂ ਅਕਾਲ ਮੂਰਤ, ਬਈ ਪਰਮਾਤਮਾ ਦਾ ਕੋਈ ਰੂਪ ਹੀ ਨਹੀਂ ਗਾ, ਦੂਜੇ ਪਾਸੇ ਆਪਾਂ ਦੇਖ ਲੈਂਦੇ ਹਾਂ ਕਿ ਆਪਾਂ ਮੰਦਿਰ ਦੇ ਵਿੱਚ ਇੱਕ ਮੂਰਤੀ ਪੂਜਾ ਕਰ ਰਹੇ ਨੇ, ਹੁਣ ਇੱਕ ਧੰਨਾ ਜੱਟ ਹੋਏ ਨੇ ਸਾਡੇ, ਧੰਨਾ ਜੱਟ ਨੇ ਪੱਥਰਾਂ ਦੇ ਵਿੱਚ ਰੱਬ ਨੂੰ ਪਾਲਿਆ, ਉਹ ਇੱਕ ਸ਼ਰਧਾ ਆ, ਡਿਪੈਂਡ ਕਰਦਾ ਕਿ ਤੁਹਾਡਾ ਵਿਸ਼ਵਾਸ ਕਿੱਥੇ ਆ, ਤੇ ਜਿੱਥੇ ਤੁਹਾਨੂੰ ਖੁਸ਼ੀ ਮਿਲਦੀ ਆ, ਵਿਸ਼ਵਾਸ ਆ ਤੁਹਾਨੂੰ, ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਆ ਉੱਥੇ ਮੱਥਾ ਟੇਕੋ, ਤੁਹਾਡਾ ਮੰਦਿਰ ਦੇ ਵਿੱਚ ਵਿਸ਼ਵਾਸ ਆ ਉੱਥੇ ਮੱਥਾ ਟੇਕੋ, ਕਿਉਂਕਿ ਹਰ ਇੱਕ ਧਰਮ ਹੀ ਇਹ ਕਹਿੰਦਾ ਕਿ ਬਸ ਤੁਸੀਂ ਵਿਸ਼ਵਾਸ ਕਰੋ ਤੇ ਖੁਸ਼ ਰਹੋ ਤੇ ਖੁਸ਼ੀਆਂ ਵੰਡੋ, ਤੇ ਇੱਕ ਵਿਸ਼ਵਾਸ ਕਰਕੇ ਤੁਸੀਂ ਇੱਕ ਰੱਬ ਨੂੰ ਪਾਓ, ਤੇ ਬਸ ਇੱਕ ਓਂਕਾਰ ਵੀ ਉਹੀ ਆ, ਓਮ ਵੀ ਉਹੀ ਆ, ਬਸ ਉਹੀ ਇੱਕ ਧਾਰਮਿਕ ਸੰਦੇਸ਼ ਆਇਆ ਕਿ ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਹਮੇਸ਼ਾ, ਤੇ ਪਰਮਾਤਮਾ ਦਾ ਨਾਮ ਲੈਂਦੇ ਰਹੋ, ਜਿੱਦਾਂ ਸ਼ਿਵਜੀ ਦੀ ਨੂੰ ਮੈਂ ਕਹਿੰਦਾ ਸ਼ਿਵਜੀ ਵੀ ਹਮੇਸ਼ਾ ਅੱਖਾਂ ਬੰਦ ਹੁੰਦੀਆਂ ਸੀਗੀਆਂ, ਤੇ ਪਾਰਵਤੀ ਜੀ ਹਮੇਸ਼ਾ ਪੁੱਛਦੇ ਸੀ ਤੁਸੀਂ ਕਿਹਦਾ ਧਿਆਨ ਧਰਦੇ ਹੋ, ਹਨਾ, ਤੇ ਕਿੰਨੀਆਂ ਉਹ ਵਧੀਆ ਉਹ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਆ, ਤੇ ਉਹਨਾਂ ਚੀਜ਼ਾਂ ਬਾਰੇ ਵੀ ਗੱਲਾਂ ਪਤਾ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ, ਤੇ ਆਪਾਂ ਟਰਾਈ ਕਰਦੇ ਹੁੰਦੇ ਹਾਂ ਕਿ ਜਿੰਨੀ ਵੱਧ ਤੋਂ ਵੱਧ ਨੌਲੇਜ ਤੁਹਾਡੇ ਸਾਰਿਆਂ ਦੇ ਲੈ ਕੇ ਆ ਸਕਦੇ ਹਾਂ, ਤੇ ਨੌਲੇਜ ਲੈ ਕੇ ਆਉਂਦੇ ਰਹਿੰਦੇ ਆਪਾਂ ਟਰਾਈ ਕਰਦੇ ਰਹਿੰਦੇ ਹਾਂ। ਇੱਕ ਮੈਨੂੰ ਹੋਰ ਗੱਲ ਚਿੱਤੇ ਆ ਰਹੀ ਸੀਗੀ, ਇੱਕ ਰੀਸੈਂਟਲੀ ਇੱਕ ਸਰਚ ਕਿ ਉਹ
2: ਦੁਆਰਕਾ
0: ਦੇਸ਼ ਕਿ ਉਹ ਥੋੜਾ ਜਿਹਾ ਚਾਨਣਾ ਪਾਇਆ ਉਹਦੇ ਤੇ ਜ਼ਰੂਰ।
2: ਉਹ ਤਾਂ ਤੁਸੀਂ ਦੇਖਿਆ ਹੀ ਹੈ ਕਿ ਨਰਿੰਦਰ ਮੋਦੀ ਜੀ ਨੇ ਵੀ ਉਹਨੂੰ ਦੇਖਿਆ ਸਾਰਾ ਕਿ ਸਮੁੰਦਰ ਦੇ ਵਿੱਚ ਸਾਡੀ ਦੁਆਰਕਾ ਸਮਾ ਗਈ ਸੀ।
0: ਓਕੇ,
2: ਤੇ ਜਿਹੜੇ ਬੱਚੇ ਕਹਿੰਦੇ ਨਾ ਕਿ ਪ੍ਰੂਫ ਦਿਓ ਸਾਨੂੰ,
0: ਹਾਂ
2: ਕੀ ਪ੍ਰੂਫ ਹੈ, ਉਹ ਪ੍ਰੂਫ ਹੈ।
0: ਓਕੇ,
2: ਯੈਸ, ਕਿ ਦੁਆਰਕਾ ਦੇਸ਼ ਥਾ ਪੂਰਾ, ਜਹਾਂ ਪੇ ਕ੍ਰਿਸ਼ਨ ਜੀ ਕਾ ਵੋ ਦੁਆਰਕਾ ਹੈ।
0: ਕ੍ਰਿਸ਼ਨ ਜੀ ਦਾ ਉੱਥੇ ਜਨਮ ਹੋਇਆ ਸੀਗਾ?
2: ਨਹੀਂ, ਉਹ ਦੁਆਰਕਾ ਉਹਨਾਂ ਦਾ ਜਿਹੜਾ ਮਹਿਲ ਸੀ ਜਿੱਥੇ ਸ਼ਾਸਨ ਕਰਦੇ ਸੀ।
0: ਓਕੇ ਓਕੇ,
2: ਤੇ ਉਹ ਪੂਰਾ ਦੁਆਰਕਾ ਜਿਹੜਾ ਉਹ ਵਿੱਚ ਹੈ, ਉਸਕੇ ਪੂਰੇ ਅਵਸ਼ੇਸ਼ ਹੈ ਵਹਾਂ ਪਰ।
0: ਓਕੇ,
2: ਪੂਰੇ ਪੂਰੇ ਸਤੰਭ ਹੈ ਵਹਾਂ ਪਰ।
0: ਕੀ ਬਾਤ ਹੈ,
2: ਉਹ ਸਾਰੇ ਦਿਖਤੇ ਹੈ। ਬਹੁਤ ਸਾਰੀ ਚੀਜ਼ ਹੈ ਇੰਡੀਆ ਮੇ ਤੋ ਮੈਂ ਕਹਿਤੀ ਹੂੰ ਕਿ ਇਤਨਾ ਕੁਛ ਹੈ ਕਿ ਜਿਸਕੋ ਆਪ ਨਕਾਰ ਹੀ ਨਹੀਂ ਸਕਤੇ ਹੋ।
0: ਹਾਂਜੀ,
2: ਹਮਾਰੇ ਧਰਮ ਸੇ ਹੀ ਰਿਲੇਟਿਡ ਹੈ। ਅਬ ਜੈਸੇ ਰਾਮ ਸੇਤੂ ਪੁਲ ਹੈ, ਵੋ ਵੀ ਹਮਾਰਾ ਉੱਪਰ ਸੇ ਦਿਖਤਾ ਹੈ।
0: ਹਾਂਜੀ,
2: ਤੋ ਵੋ ਵੀ ਤੋ ਬਨਾਇਆ ਹੀ ਗਿਆ ਥਾ ਨਾ ਤੇਤਾ ਯੁਗ ਮੇ।
0: ਹਾਂਜੀ ਹਾਂਜੀ,
2: ਹਰ ਚੀਜ਼ੇ ਹੈ
0: ਬਿਲਕੁਲ।
2: ਔਰ ਮੈਂ ਆਪਕੀ ਉਸ ਬਾਤ ਸੇ ਥੋੜਾ ਸਾ ਕਹੂੰਗੀ ਕਿ ਜੋ ਆਪਨੇ ਕਹਾ ਕਿ ਵੀ 15 ਅਗਸਤ ਮੇ ਐਸੇ ਹੋਗਾ ਹੈ ਨਾ, ਯੇ ਕਰਕੇ, ਬਟ ਮੁਝੇ ਲਗਤਾ ਹੈ ਵੋ ਨਹੀਂ ਹੋਣਾ ਚਾਹੀਏ।
0: ਨਹੀਂ ਹੋਣਾ ਚਾਹੀਦਾ
2: ਬਿਲਕੁਲ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮੇ ਮੈਨੇ ਖੁਦ, ਹਮ ਗੁਰਦੁਆਰੇ ਜਾਤੇ ਹੈ, ਹਮ ਬੈਠ ਕੇ ਪਾਠ ਸੁਣਤੇ ਹੈ, ਉਸਮੇ ਤੋ ਖੁਦ ਕ੍ਰਿਸ਼ਨ ਔਰ ਰਾਮ ਕਾ ਨਾਮ ਆਤਾ ਹੈ।
0: ਹਾਂਜੀ,
2: ਤੋ ਫਿਰ ਕਿਆ ਫਰਕ ਹੈ?
0: ਬਿਲਕੁਲ, ਉਹ ਨਾ ਇੱਕ ਉਹ ਕੁਝ ਹੁੰਦੇ ਆ ਜਿਹੜੇ ਨਫ਼ਰਤ ਹੀ, ਜਿਨ੍ਹਾਂ ਨੇ ਨਫ਼ਰਤ ਹੀ ਫੈਲਾਉਣੀ ਹੈ।
2: ਬਿਲਕੁਲ,
0: ਹਾਲਾਂਕਿ ਸਗੋਂ ਇਕੱਠੇ ਰਹਿ ਕੇ ਸੈਲੀਬ੍ਰੇਟ ਕਰਨਾ ਚਾਹੀਦਾ। ਕਈ ਵਾਰੀ ਅਸੀਂ ਦੇਖਦੇ ਹੁੰਦੇ ਹਾਂ ਕਿਤੇ ਕੋਈ ਧਾਰਮਿਕ ਨਗਰ ਕੀਰਤਨ ਨਿਕਲ ਰਿਹਾ, ਉੱਥੇ ਮੁਸਲਮਾਨ ਵੀ ਉੱਥੇ ਆਉਂਦੇ ਨੇ, ਸਾਰੇ ਹੁੰਦੇ ਨੇ, ਸਾਰੇ ਯੋਗਦਾਨ ਪਾਉਂਦੇ ਨੇ, ਕਿਉਂਕਿ ਉਹ ਕੁਝ ਅਲੱਗ ਹੀ ਨੇ ਜਿਹੜੇ ਉਸ ਮੂਮੈਂਟ ਦੇ ਉੱਤੇ ਨਫ਼ਰਤ ਫੈਲਾਉਂਦੇ ਨੇ। ਜੇ ਕਈ ਮੇਰੇ ਨਾਲ ਸਹਿਮਤ ਨਹੀਂ ਹੋਣਗੇ ਮੇਰੇ ਸਨ, ਤਾਂ ਮੈਨੂੰ ਦੱਸਦਾ ਕਿ ਤੁਸੀਂ ਰੀਸੈਂਟਲੀ 2025 ਦੇ ਉਹ 15 ਅਗਸਤ ਕੱਢ ਕੇ ਵੇਲੋ, 2014 ਦੀ ਕੱਢ ਕੇ ਵੇਲੋ, ਜਿਹੜੀ ਮਰਜ਼ੀ ਦੇਖ ਲਓ, ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਕਿ ਟੋਰਾਂਟੋ ਜਾਂ ਹੋਰ ਕਈ ਏਰੀਆ 'ਚ ਯੂਕੇ ਦੇ ਵਿੱਚ ਕੀ ਕੁਝ ਹੋ ਰਿਹਾ। ਤੁਸੀਂ ਹਰ ਇੱਕ ਚੀਜ਼ ਦਾ ਹੱਕ ਲਓ, ਜੀ ਸਦਕੇ ਲਓ, ਤੁਸੀਂ ਜੋ ਵੀ ਤੁਹਾਡੀ ਡਿਮਾਂਡ ਆ, ਪਰ ਕਿਸੇ ਦੇ ਧਾਰਮਿਕ ਸਥਾਨ 'ਤੇ ਜਾ ਕੇ ਨਾ ਇਹ ਚੀਜ਼ਾਂ ਕਰੋ, ਕਿਸੇ ਦੇ ਧਾਰਮਿਕ ਸਥਾਨ 'ਤੇ ਜਾ ਕੇ ਨਾ ਹੀ ਕਿਸੇ ਦੇ ਧਰਮ ਨੂੰ ਟਾਰਗੇਟ ਕਰੋ, ਚਾਹੇ ਉਹ ਸਿੱਖਾਂ ਦਾ ਧਰਮ ਆ ਚਾਹੇ ਹਿੰਦੂਆਂ ਦਾ ਧਰਮ ਆ, ਇੱਕ ਦੂਜੇ ਦੀ ਰਿਸਪੈਕਟ ਕਰੋ। ਸਗੋਂ ਜੇ ਤੁਸੀਂ ਇੱਕ ਦੂਜੇ ਦੀ ਰਿਸਪੈਕਟ ਕਰੋਗੇ, ਇਹ ਚੀਜ਼ ਹੀ ਆਊਗੀ ਕਿ ਯਾਰ ਕਿੰਨਾ ਵਧੀਆ ਇਹਨਾਂ ਦਾ ਧਰਮ ਆ, ਇਹਨਾਂ ਨੂੰ ਇੰਨੀ ਵਧੀਆ ਸਿੱਖਿਆ ਮਿਲੀ ਹੋਈ ਆ, ਸਗੋਂ ਉਹ ਇੱਕ ਹੋਰ ਵਧੀਆ ਸਗੋਂ ਉੱਭਰ ਕੇ ਚੀਜ਼ਾਂ ਸਾਹਮਣੇ ਆਉਣਗੀਆਂ।
2: ਅਬ ਅਗਰ ਯਹਾਂ ਪੇ ਨਗਰ ਕੀਰਤਨ ਚਲਤਾ
0: ਹੈ
2: ਨਾ, ਤੋ ਦੇਖਾ ਜਾਏ ਤੋ ਸਿਰਫ ਨਗਰ ਕੀਰਤਨ ਮੇ ਸਿਰਫ ਹਿੰਦੂ ਮੁਸਲਿਮ ਜਾਂ ਸਿੱਖ ਥੋੜੀ ਨਾ ਹੋਤੇ,
0: ਬਿਲਕੁਲ,
2: ਯਹਾਂ ਕੇ ਲੋਕਲ ਲੋਕ ਵੀ
0: ਹੈ
2: ਨਾ ਕਿ ਲੋਕ ਵੀ ਫੋਲੋ ਕਰਤੇ ਉਸਮੇ ਜੁਆਇਨ ਕਰਤੇ ਹੈ।
0: ਬਿਲਕੁਲ,
2: ਤੋ ਸੇਮ ਐਸੇ ਹੀ ਹੈ। ਤੋ ਮੁਝੇ ਲਗਤਾ ਹੈ ਕਿ ਫੋਰਨਰ ਜ਼ਿਆਦਾ ਰਾਧੇ ਰਾਧੇ ਕੋ ਮਾਨਤੇ ਹੈ। ਆਪ ਦੇਖੋਗੇ ਵ੍ਰਿੰਦਾਵਨ, ਅਗਰ ਆਪ ਆ ਕੇ ਦੇਖੋ,
0: ਹਾਂਜੀ,
2: ਤੋ ਯੇ ਫੋਰਨਰ ਜ਼ਿਆਦਾ ਵਹਾਂ ਪੇ ਆਪਕੋ ਮਿਲੇਂਗੇ ਜੋ ਕ੍ਰਿਸ਼ਨ ਜੀ ਸੇ ਜੁੜ ਚੁੱਕੇ ਹੈ।
0: ਅੱਛਾ ਜੀ,
2: ਜੀ,
0: ਉਹੀ ਨਾ ਫਿਰ ਉਹ ਡਿਪੈਂਡ ਕਰਦਾ ਕਿ ਆਪਾਂ ਸਿੱਖਿਆ ਆਪਦਾ ਜਿਵੇਂ ਪ੍ਰਚਾਰ ਕੀ ਕਰ ਰਹੇ ਹਾਂ। ਜਿਵੇਂ ਹੁਣ ਮੰਨ ਲਓ ਮੈਂ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਅਸੀਂ ਖੁਦ ਦੱਸ ਹੀ ਨਹੀਂ ਪਾ ਰਹੇ, ਮਤਲਬ ਹੋਰ ਹੀ ਚੀਜ਼ਾਂ ਚੁਲਝੇ ਪਏ ਹਾਂ ਵੀ ਦੱਸ ਹੀ ਨਹੀਂ ਪਾ ਰਹੇ ਕਿ ਅਸੀਂ ਕੌਣ ਆ। ਅਤੇ ਮੈਂ ਕਹਿੰਦਾ ਕਿ ਜੇ ਇੱਥੇ ਕਈ ਵਾਰੀ ਆਪਾਂ ਰੇਜ਼ਮ ਦੇਖਦੇ ਹਾਂ, ਕਈ ਵਾਰੀ ਗੋਰੇ ਆਪਣੇ 'ਤੇ ਕੋਈ ਕਰਦੇ ਨੇ ਕਿ ਅਟੈਕ ਕਰਦੇ ਨੇ ਜਾਂ ਕੁਝ ਵੀ ਕਰਦੇ ਨੇ ਜਾਂ ਆਪਾਂ ਨੂੰ ਟਾਰਗੇਟ ਕਰਦੇ ਨੇ, ਆਪਣੇ 'ਤੇ ਟਿੱਪਣੀਆਂ ਕਰਦੇ ਨੇ ਕਈ ਨਾ ਡਿਫਰੈਂਟ ਹੈ ਨਾ, ਉਹ ਕਿਉਂ ਕਰਦੇ ਨੇ? ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਆਪਾਂ ਕੌਣ ਆ। ਕਈ ਵਾਰੀ ਆਪਾਂ ਟਰਬਨ ਨੂੰ ਲੈ ਕੇ ਕਰਦੇ ਨੇ ਜਾਂ ਕਿਸੇ ਚੀਜ਼ ਨੂੰ ਲੈ ਕੇ, ਆਪਾਂ ਪ੍ਰਚਾਰ ਹੀ ਨਹੀਂ ਕਰ ਪਾਏ। ਕਿਤੇ ਨਾ ਕਿਤੇ ਉਹ ਚੀਜ਼ਾਂ ਘਾਟ ਹੋਈਆਂ, ਉਹ ਚੀਜ਼ਾਂ ਆਪਾਂ ਨੂੰ ਮੰਨਣੀਆਂ ਪੈਣੀਆਂ ਕਿ ਕਿਤੇ ਨਾ ਕਿਤੇ ਆਪਣੇ 'ਚ ਉਹ ਚੀਜ਼ਾਂ ਕਮੀਆਂ ਰਹੀਆਂ, ਆਪਣੇ ਜਿਹੜੇ ਧਾਰਮਿਕ ਲੀਡਰ ਸੀਗੇ ਉਹਨਾਂ ਨੇ ਉਹ ਚੀਜ਼ਾਂ 'ਚ ਕਮੀਆਂ ਛੱਡੀਆਂ ਨੇ। ਨਹੀਂ ਤਾਂ ਜੇ ਅੱਜ ਆਪਣਾ ਇਤਿਹਾਸ ਇਹਨਾਂ ਨੂੰ ਦੱਸਿਆ ਹੁੰਦਾ,
2: ਬਿਲਕੁਲ,
0: ਤੇ ਇਹਨਾਂ ਨੇ ਪ੍ਰਾਊਡ ਫੀਲ ਕਰਨਾ ਸੀ ਓਕੇ ਟਰਬਨ ਵਾਲੇ ਉਹ ਬੰਦੇ ਨੇ ਜਿਹੜੇ ਇੱਜ਼ਤਾਂ ਬਚਾਉਣਾ ਜਾਣਦੇ ਨੇ, ਜਿਹੜੇ ਔਖੇ ਟਾਈਮ 'ਚ ਲੋਕਾਂ ਦੇ ਨਾ ਖੜਨਾ ਜਾਣਦੇ ਨੇ। ਅਤੇ ਜੋ ਚੀਜ਼ਾਂ ਇਹਨਾਂ 'ਚ ਹੁੰਦੀਆਂ ਤਾਂ ਇਹਨਾਂ ਨੇ ਰਿਸਪੈਕਟ ਕਰਨੀ ਸੀ ਉਹਨਾਂ ਦੀ ਕਿ ਯਾਰ ਇਹ ਬੰਦੇ ਜਾ ਰਹੇ ਨੇ, ਇਹ ਤਾਂ ਰਿਸਪੈਕਟਡ ਬੰਦੇ ਨੇ ਬਹੁਤ। ਅਤੇ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਵੇਂ ਕਹਿ ਲਓ ਇੱਕ ਧਾਰਮਿਕ ਜਿਹੜੇ ਆਪਣੀ ਲੀਡ ਕਰ ਰਹੇ ਸੀ ਉਹ ਕਿਤੇ ਨਾ ਕਿਤੇ ਉਹਨਾਂ ਵੱਲੋਂ ਜਿਹੜੀਆਂ ਕਮੀਆਂ ਰਹੀਆਂ ਉਹ ਜਿਹਦੇ ਕਰਕੇ ਅੱਜ ਆਪਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਤੇ ਨਾ ਕਿਤੇ ਜਿੱਦਾਂ ਆਪਾਂ ਜਿੱਦੇ ਤਰਸੇਮ ਜੱਸੜ ਬਾਈ ਆਇਆ ਸੀ ਇਸੇ ਸੀਟ 'ਤੇ ਉੱਤੇ ਬੈਠੇ ਹੋਏ ਸੀ ਥੋੜ੍ਹੇ ਦਿਨ ਪਹਿਲਾਂ, ਅਤੇ ਹਸਤਿੰਦਰ ਵੀਰਾ ਵੀ ਆਇਆ ਸੀਗਾ, ਉਹ ਵੀ ਲਾਸਟ ਵੀਕ ਸ਼ੋਅ ਲਾ ਕੇ ਗਏ ਨੇ 1 ਅਗਸਤ ਨੂੰ, ਅਤੇ ਇੱਥੇ ਹੀ ਬੈਠੇ ਹੋਏ ਸੀ ਜਿੱਥੇ ਤੁਸੀਂ ਅੱਜ ਬੈਠੇ ਹੋਏ ਹੋ। ਤਾਂ ਹਮੇਸ਼ਾ ਸਾਰਿਆਂ ਨਾਲ ਸਾਡੇ ਇਹੀ ਗੱਲਾਂ ਬਾਤਾਂ ਹੁੰਦੀਆਂ ਕਿ ਆਪਾਂ ਕਿੱਦਾਂ ਅੱਗੇ ਲੈ ਕੇ ਜਾ ਸਕਦੇ ਆਪਦੇ, ਜਿਵੇਂ ਚਾਹੇ ਸਿੱਖ ਧਰਮ ਨੂੰ ਲੈ ਲਓ ਚਾਹੇ ਪੰਜਾਬੀ ਪੰਜਾਬੀਅਤ ਨੂੰ ਲੈ ਲਓ, ਕਿਉਂਕਿ ਹਮੇਸ਼ਾ ਆਪਣਾ ਇਹ ਹੁੰਦਾ ਕਿ ਯਾਰ ਆਪਾਂ ਜਿੰਨਾ ਹੋ ਸਕਦਾ ਆਪਦੇ ਬਾਰੇ ਦੱਸਗੇ ਲੋਕਾਂ ਨੂੰ। ਜਿੱਦਾਂ ਸਿੱਧੂ ਮੂਸੇਵਾਲਾ ਹੋਏ ਨੇ, ਕਿੰਨਾ ਜਿਹੜੇ ਕਈ ਫੋਰਨਰ ਨੇ ਜਿਹੜੇ ਉਹਨਾਂ ਨੂੰ ਅੱਜ ਵੀ ਜਿਹੜੇ ਆਪਣੇ ਟਰਬਨ ਵਾਲੇ ਚਲੇ ਜਾਂਦੇ ਉਹ ਪੁੱਛਦੇ ਆ ਓਕੇ ਯੂ ਆਰ ਲਾਈਕ ਸਿੱਧੂ ਮੂਸੇਵਾਲਾ ਸਿੱਧੂ, ਹਾਲਾਂਕਿ ਉਹਨਾਂ ਦੀ ਲੈਂਗੁਏਜ ਨਹੀਂ ਸਮਝ ਆਉਂਦੀ ਪਰ ਆਪਾਂ ਮੋਸਟਲੀ ਸੋਸ਼ਲ ਮੀਡੀਆ 'ਤੇ ਵੀਡੀਓ ਦੇਖਦੇ ਹਾਂ, ਅਤੇ ਉਹ ਕਿੰਨਾ ਪ੍ਰਾਊਡ ਫੀਲ ਹੁੰਦਾ ਕਿ ਯਾਰ ਉਹ ਟਰਬਨ ਕਰਕੇ ਜਾਣਦੇ ਨੇ, ਅਤੇ ਸਿੱਧੂ ਮੂਸੇਵਾਲੇ ਨੇ ਕਿੰਨਾ ਨਾਂ ਪਹੁੰਚਾਤਾ ਉੱਥੇ। ਇੱਕ ਪੰਜਾਬੀ ਹੁੰਦਾ ਆਪਾਂ ਨੂੰ ਪ੍ਰਾਊਡ ਫੀਲ ਹੁੰਦਾ, ਪਹਿਲਾਂ ਉਹ ਸੋਚਦੇ ਹੋਣੇ ਕਿ ਪਤਾ ਨਹੀਂ ਕੌਣ ਨੇ, ਪਰ ਉਹਨਾਂ ਨੂੰ ਪ੍ਰਾਊਡ ਫੀਲ ਹੁੰਦਾ ਕਿ ਯਾਰ ਇਹਨਾਂ ਦਾ ਉਹ ਬੰਦਾ ਸੀਗਾ ਜਿਹੜਾ ਇੰਨਾ ਜ਼ਿਆਦਾ ਫੇਮਸ ਸੀਗਾ, ਜਿਹੜਾ ਇੰਨਾ ਜ਼ਿਆਦਾ ਆਪਣਾ ਨਾਂ ਬਣਾ ਕੇ ਗਿਆ, ਇੰਨੇ ਜ਼ਿਆਦਾ ਉਹਦੇ ਵਿਊ ਸੀਗੇ, ਇੰਨਾ ਜ਼ਿਆਦਾ ਫੇਮਸ ਸੀ ਉਹ ਬੰਦਾ, ਉਹ ਟਰਬਨ ਵਾਲਾ ਸੀਗਾ, ਓਕੇ ਇਹ ਉਹਦੇ ਨਾਲ ਰਿਲੇਟਡ ਨੇ ਇਹ ਬੰਦੇ, ਕਿੰਨਾ ਪ੍ਰਾਊਡ ਫੀਲ ਹੁੰਦਾ ਉਦੋਂ। ਅਤੇ ਸੇਮ ਇਹ ਜੇ ਆਪਾਂ ਕਿਤੇ ਦੱਸਿਆ ਹੁੰਦਾ ਕਿ ਯਾਰ ਸਾਡਾ ਇਤਿਹਾਸ ਹੀ ਇੰਨਾ ਮਤਲਬ ਇੰਨਾ ਜ਼ਿਆਦਾ ਕੱਟੜ ਆ, ਜਦੋਂ ਜੋ ਮੁਗਲ ਫੜ ਕੇ ਲੈ ਜਾਂਦੇ ਸੀਗੇ ਹਿੰਦੂਆਂ ਦੀਆਂ ਲਾਈਕ ਬੇਟੀਆਂ ਨੂੰ ਰੈਸਟ ਕਰਕੇ ਲੈ ਜਾਂਦੇ ਸੀ ਰਾਤ ਨੂੰ, ਅਤੇ ਬਾਰਾਂ ਨੂੰ ਬਾਰਾਂ ਬਾਰਾਂ ਇੱਕ ਵਜੇ ਜਿਹੜੀ ਗੁਰੀਲਾ ਪ੍ਰਣਾਲੀ ਨੂੰ ਲਾ ਕੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਛੁਡਾ ਕੇ ਲੈ ਕੇ ਆਉਂਦੇ ਸੀ, ਕਿੰਨੀ ਜ਼ਿਆਦਾ ਰਿਸਪੈਕਟ ਹੋ ਗਈ ਉਹ ਚੀਜ਼ਾਂ ਦੀ, ਪਰ ਪਤਾ ਹੀ ਨਹੀਂ ਗਾ ਉਹ ਆਪਾਂ ਕਹਿੰਦੇ ਹੁੰਦੇ ਆਪਦੇ ਧਰਮ ਦਾ ਪ੍ਰਚਾਰ ਹੀ ਨਹੀਂ ਕਰ ਪਾਏ ਗੇ। ਜੇ ਹੁਣ ਮੰਨ ਲਓ ਇੱਕ ਤੁਸੀਂ
2: ਕੀ ਕਮੀ ਰਹਿ ਗਈ ਨਾ
0: ਨੌਲੇਜ,
2: ਜਦ ਤੱਕ ਖੁਦ ਹੀ ਨਹੀਂ ਹਮੇਂ ਪਤਾ ਤੋ ਹਮ ਕੈਸੇ ਰਿਪ੍ਰੈਜ਼ੈਂਟ ਕਰੇਂਗੇ।
0: ਹਾਂਜੀ,
2: ਹਮਾਰਾ ਕਾਮ ਹੈ ਆਪਣੇ ਰਿਲੀਜੀਅਸ ਕੋ ਰਿਪ੍ਰੈਜ਼ੈਂਟ ਕਰਨਾ, ਜਬ ਹਮੇਂ ਹੀ ਨਹੀਂ ਨੌਲੇਜ ਹੋਗੀ ਤੋ ਹਮ ਕੈਸੇ ਆਗੇ ਬਤਾਏਂਗੇ ਕਿਸੀ ਕੋ। ਔਰ ਮੁਝੇ ਲਗਤਾ ਹੈ ਕਿ ਆਪਣੇ ਰਿਲੀਜੀਅਸ ਪੇ ਤੋ ਬਹੁਤ ਪ੍ਰਾਊਡ ਫੀਲ ਹੋਣਾ ਚਾਹੀਏ।
0: ਬਿਲਕੁਲ ਬਿਲਕੁਲ,
2: ਜਿਸ ਜਗ੍ਹਾ ਆਪ ਹੋ ਯੂ ਫੀਲ ਪ੍ਰਾਊਡ ਨਾ ਕਿ ਆਪਕੇ ਪਾਸ ਇਤਨਾ ਅੱਛਾ ਹੈ ਕਿ ਆਪਣੇ ਹਰ ਇੱਕ ਚੀਜ਼ ਪਿਆਰ ਕੇ ਸਾਥ ਆਪ ਉਸਕੋ ਆਗੇ ਲੈ ਕੇ ਜਾ ਸਕਦੇ ਹੋ।
0: ਬਿਲਕੁਲ ਬਿਲਕੁਲ, ਕਿਉਂਕਿ ਮੈਂ ਕਹਿੰਦਾ ਕਿ ਪਿਆਰ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ। ਤੁਸੀਂ ਕਿਤੇ ਵੀ ਅਣਜਾਣ ਦੀ ਜਗ੍ਹਾ 'ਤੇ ਚਲੇ ਗਏ ਹੋ, ਜਦੋਂ ਤੁਸੀਂ ਉੱਥੇ ਪਿਆਰ ਸਤਿਕਾਰ ਦਿਓਗੇ ਥੋੜ੍ਹਾ ਜਿਹਾ, ਤਾਂ ਉਹ ਡੈਫੀਨੇਟਲੀ ਉਹ ਚੀਜ਼ਾਂ ਵਰਕ ਕਰਦੀਆਂ। ਅਤੇ ਜੇ ਕਿਤੇ ਨਾ ਕਿਤੇ ਤੁਸੀਂ ਅੱਗੇ ਆਕੜ ਕੇ ਜੇ ਚਲੇ ਜਾਓਗੇ, ਫਿਰ ਅਗਲਾ ਵੀ ਕਹੂਗਾ ਜਾ ਯਾਰ ਤੈਨੂੰ ਤਾਂ ਮੈਂ ਪਾਣੀ ਦਾ ਗਲਾਸ ਨਹੀਂ ਦਿੰਦਾ। ਉਹ ਚੀਜ਼ਾਂ ਅਫੈਕਟ ਕਰਦੀਆਂ ਕਿਤੇ ਨਾ ਕਿਤੇ। ਅਤੇ ਯੂਕੇ ਤੋਂ ਤੁਹਾਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ, ਯੂਕੇ ਤੋਂ ਇਸ ਟਾਈਮ ਦੇਖ ਰਹੇ ਨੇ, ਅਤੇ ਨਿਊਜ਼ੀਲੈਂਡ ਤੋਂ ਵੀ ਆਪਣੇ ਜਿਹੜੇ ਟਿਕਟੌਕ ਦੇ ਉੱਤੇ ਲਾਈਵ ਦੇਖਦੇ ਨੇ, ਤਾਂ ਸਾਰੇ ਆਇਰਲੈਂਡ ਤੋਂ ਆਪਾਂ ਨੂੰ ਦੇਖਦੇ ਨੇ, ਤਾਂ ਸਾਰਿਆਂ ਵੱਲੋਂ ਤੁਹਾਨੂੰ ਪਿਆਰ ਆ ਬਹੁਤ ਸਾਰਾ।
2: ਅਤੇ
0: ਆਈ ਐਮ ਸੋਨੂ ਫਰੋਮ ਯੂਕੇ, ਅਤੇ ਯੂਕੇ ਤੋਂ ਸੋਨੂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ,
2: ਅਤੇ
0: ਬਹੁਤ ਸਾਰਾ ਪਿਆਰ ਦੇ ਰਹੇ ਨੇ, ਤਾਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਆ ਸਾਡੇ ਵੱਲੋਂ ਵੀ, ਕਿਉਂਕਿ ਹਮੇਸ਼ਾ ਹਰ ਇੱਕ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਜਿੱਦਾਂ ਹੁਣ ਆਪਾਂ ਨੂੰ ਸਾਨੂੰ ਸੁਣਦੇ ਸੀਗੇ ਬਈ ਰਾਧੇ ਰਾਧੇ ਕਰਦੇ ਨੇ, ਕਿਉਂਕਿ ਇਹਦੇ 'ਚ ਕੁਝ ਹੈਗਾ, ਜਿਵੇਂ ਅਸ ਸੁਣਦੇ ਹਾਂ ਵੀ ਰਾਧੇ ਰਾਧੇ ਬੋਲਿਆ ਉਹਨੇ, ਕਿ ਉਹਦੇ 'ਚ ਕੋਈ ਰਾਸ ਆ, ਇਹਦੇ 'ਚ ਕੁਝ ਨਾ ਕੁਝ ਹੈਗਾ ਲੌਜਿਕ ਆ, ਪਰ ਉਹ ਪਤਾ ਨਹੀਂ ਸੀਗਾ।
2: ਜਿਵੇਂ ਅੱਜ ਆਪਣੇ ਇਹ ਸੁਣਿਆ ਭਜਨ ਕੇ ਨਹੀਂ ਕਿ ਰਾਧੇ ਰਾਧੇ ਕਹੋ ਚਲੇ ਆਏਂਗੇ ਬਿਹਾਰੀ,
0: ਕਿਆ ਬਾਤ,
2: ਉਸਕਾ ਮੀਨਿੰਗ ਹੀ ਇਹੀ ਹੈ ਰਾਧੇ ਰਾਧੇ ਕਹਿਣੇ ਕਾ।
0: ਬਿਲਕੁਲ ਬਿਲਕੁਲ, ਜਿੱਦਾਂ ਅਸੀਂ ਕਹਿ ਦਿੰਦੇ ਹਾਂ ਬਈ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾਂਗੇ, ਅਤੇ ਅਸੀਂ ਰੱਬ ਨੂੰ ਪਾਉਂਦੇ ਹਾਂ ਨਾ, ਜਿਵੇਂ ਸਭ ਤੋਂ ਪਹਿਲਾਂ ਉਹੀ ਟਾਸਕ ਆ ਜਾਂਦਾ ਕਿ ਜਦੋਂ ਆਪਦਾ ਮਨ ਨੂੰ ਠਹਿਰਾਉਣਾ, ਜਿੱਦਾਂ ਹੈ ਨਾ, ਜਿੱਦਾਂ ਇੱਕ ਮੈਂ ਕਹਿੰਦਾ ਕਿ ਜਦੋਂ ਘੰਟੀ ਇੱਕ ਮੰਦਿਰ ਦੀ ਘੰਟੀ ਹੁੰਦੀ, ਉਹਦੀ ਵੀ ਇੱਕ ਹਿਸਟਰੀ ਹੈ, ਜੇ ਤੁਹਾਨੂੰ ਪਤਾ ਤੁਸੀਂ ਜ਼ਰੂਰ ਦੱਸੋ, ਨਹੀਂ ਤਾਂ ਮੈਂ ਦੱਸੂਗਾ।
2: ਤੁਸੀਂ ਦੱਸੋ,
0: ਓਕੇ ਠੀਕ ਆ, ਮੈਂ ਓਕੇ ਤੁਸੀਂ ਦੱਸੋ ਮੈਨੂੰ ਸਹੀ ਹੈ ਕਿ ਨਹੀਂ, ਹੋ ਸਕਦਾ ਮੇਰੀ ਨੌਲੇਜ ਘੱਟ ਹੋਵੇ। ਕਈ ਵਾਰੀ ਇਹ ਮੈਨੂੰ ਪੁੱਛਿਆ ਸੀਗਾ ਮੈਨੂੰ ਵੀ ਕਿਸੇ ਨੇ, ਕਹਿੰਦੇ ਮੰਦਿਰ ਦੀ ਘੰਟੀ ਕਿਉਂ ਹੁੰਦੀ, ਬਈ ਮੈਂ ਤਾਂ ਥੋੜ੍ਹਾ ਉਲਝ ਗਿਆ ਸੀ, ਪਰ ਮੈਂ ਆਪਦੇ ਅਕੋਰਡਿੰਗ ਆਂਸਰ ਦਿੱਤਾ ਸੀ, ਉਹ ਹਾਲੇ ਵੀ ਆਂਸਰ ਮੈਂ ਉਹਨਾਂ ਤੋਂ ਲੈਣਾ ਬਾਕੀ ਹੈ ਕਿ ਸਹੀ ਸੀ ਕਿ ਮੈਂ ਨਹੀਂ, ਕਿਉਂਕਿ ਬਾਅਦ 'ਚ ਮੈਨੂੰ ਕਾਲ ਕੱਟ ਕਰਨੀ ਪੈ ਗਈ ਸੀਗੀ ਅਤੇ ਮੈਨੂੰ ਕਿਤੇ ਸ਼ੋਅ 'ਤੇ ਜਾਣਾ ਸੀਗਾ ਤਾਂ ਕਰਕੇ। ਤਾਂ ਉਹ ਇੱਦਾਂ ਸੀਗਾ ਕਿ ਜਦੋਂ ਮੰਦਿਰ ਦੀ ਘੰਟੀ ਇਸ ਲਈ ਬਣਾਈ ਗਈ ਸੀਗੀ ਕਿ ਜਦੋਂ ਤੁਸੀਂ ਐਂਟਰ ਕਰੋ, ਜਦੋਂ ਦੇਖੋਗੇ ਮੰਦਿਰ ਦੀ ਘੰਟੀ ਵੱਜਦੀ ਆ, ਤੁਹਾਡਾ ਮਾਇੰਡ ਨਾ ਇੱਕਦਮ ਲਾਈਕ ਇੱਕ ਵਾਰੀ ਅੰਦਰੋਂ ਇੱਕ ਚੱਕਰਵਿਊ ਜਿਹਾ ਹੀ ਬਣਦਾ ਆ, ਤੁਹਾਡਾ ਮਨ ਬਹੁਤ ਸ਼ਾਂਤ ਹੋ ਜਾਂਦਾ ਉਹ ਚੀਜ਼ ਲਈ, ਅਤੇ ਇੱਕ ਸ਼ਾਂਤ ਹੋ ਕੇ ਬਈ ਤੁਸੀਂ ਇੱਕ ਤੁਹਾਡਾ ਧਿਆਨ ਹਟ ਜਾਂਦਾ ਹਰ ਇੱਕ ਚੀਜ਼ ਤੋਂ, ਤੁਹਾਡਾ ਧਿਆਨ ਕਿੱਧਰ ਗਿਆ ਜਦੋਂ ਮੰਦਿਰ ਦੀ ਘੰਟੀ ਵੱਜੀ, ਮੰਦਿਰ ਦੇ ਵਲੀ ਗਿਆ, ਰਾਈਟ, ਲਾਈਕ ਜਿਵੇਂ ਸਾਹਮਣੇ ਭਗਵਾਨ ਦੀ ਫੋਟੋ ਆ ਜਾਓਗੇ, ਤੁਹਾਡਾ ਬਿਲਕੁਲ ਧਿਆਨ ਉੱਧਰ ਜਾ ਲਗਾ, ਜਾਣੀ ਕਿ ਤੁਹਾਡਾ ਧਿਆਨ ਡਿਸਟਰੈਕਟ ਕੀਤਾ ਗਿਆ ਦੂਜੀਆਂ ਚੀਜ਼ਾਂ ਨਾਲੋਂ, ਜਿਹੜਾ ਦੁਨਿਆਵੀ ਜਿਹੜਾ ਟੱਚ ਸੀਗਾ ਤੁਹਾਡਾ, ਮੰਨ ਲਓ ਕੰਮ ਦਾ ਧਿਆਨ ਸੀਗਾ ਤੁਹਾਡਾ, ਜਾਂ ਵੀ ਮੈਂ ਕੰਮ 'ਤੇ ਜਾਣਾ ਜਾਂ ਇੱਦਾਂ ਕਿੱਦਾਂ, ਉਹ ਸਾਰੀਆਂ ਚੀਜ਼ਾਂ ਨੂੰ ਇੱਕ ਸਾਈਡ 'ਤੇ ਕਰਕੇ ਜਿਹੜਾ ਤੁਹਾਡਾ ਮਾਇੰਡ ਆ ਪ੍ਰੋਪਰ ਇੱਕ ਵਾਰੀ ਰੀਫਰੈਸ਼ ਹੋ ਜਾਂਦਾ ਇੱਕ ਤਰ੍ਹਾਂ ਦਾ। ਜਦੋਂ ਮੰਦਿਰ ਦੀ ਘੰਟੀ ਵਜੇ ਕੀ ਧਿਆਨ ਆਉਂਦਾ ਆਪਣਾ ਕਿ ਯਾਰ ਮੰਦਰ ਜਾਂ ਕ੍ਰਿਸ਼ਨ ਜੀ ਦੀ ਮੂਰਤੀ ਜਾਂ ਸ਼ਿਵ ਜੀ ਦੀ ਜਾਂ ਕਹਿ ਲਓ ਮਾਤਾ ਦੀ, ਹੈ ਨਾ, ਜੋ ਵੀ ਆਪਣੇ ਸਾਹਮਣੇ ਆ ਫੋਲੋ ਕਰਦੇ ਹਾਂ, ਆਪਾਂ ਨੂੰ ਸਭ ਤੋਂ ਪਹਿਲਾਂ ਧਿਆਨ ਉਹਦੇ 'ਚ ਹੀ ਜਾਂਦਾ ਜਦੋਂ ਘੰਟੀ ਵੱਜਦੀ ਹੈ। ਤਾਂ ਸੇਮ ਉਹ ਚੀਜ਼ ਹੋ ਜਾਂਦੀ ਹੈ ਕਿ ਤੁਸੀਂ ਬਸ ਇੱਕ ਮਾਇੰਡ ਤੁਹਾਡਾ ਰੀਫਰੈਸ਼ ਹੁੰਦਾ, ਮੇਰੇ ਅਕੋਰਡਿੰਗ ਇਹ ਚੀਜ਼ ਆ, ਤੁਹਾਡੇ ਅਕੋਰਡਿੰਗ ਦੱਸ ਦਿਓ।
2: ਨਹੀਂ ਆਪ ਠੀਕ ਹੋ, ਹਾਂਜੀ ਕੋਈ ਚੀਜ਼ ਬੋਲ ਰਹੇ ਹੋ, ਸਹੀ ਹੈ, ਆਪਨੇ ਸਾਊਂਡ ਹੀਲਿੰਗ ਸੁਣਾ ਹੋਗਾ,
0: ਹਾਂਜੀ,
2: ਹੈ ਨਾ, ਸਾਊਂਡ ਹੀਲਿੰਗ ਹੋਤੀ ਹੈ, ਤੋ ਘੰਟੇ ਕਾ ਵੀ ਵਹੀ ਪ੍ਰੋਸੀਜਰ ਹੈ। ਹਮੇਸ਼ਾ ਕਹਾ ਜਾਤਾ ਹੈ ਕਿ ਜਬ ਵੀ ਆਪ ਮੰਦਿਰ ਮੇਂ ਐਂਟਰ ਕਰਤੇ ਹੈ, ਸਬਸੇ ਪਹਿਲੇ ਜਬ ਆਪ ਘੰਟੀ ਬਜਾਤੇ ਹੈ,
0: ਹਾਂਜੀ,
2: ਤੋ ਉਸਕੇ ਨੀਚੇ ਖੜੇ ਰਹੋ।
0: ਓਕੇ,
2: ਵੋ ਇੱਕ ਸਾਊਂਡ ਹੀਲਿੰਗ ਵਾਲਾ ਕੰਮ ਕਰਤਾ ਹੈ। ਆਪਨੇ ਚਾਈਨੀਜ਼ ਮੇਂ ਸੁਣਾ ਹੋਗਾ, ਅੱਜ ਕੱਲ ਸਾਊਂਡ ਹੀਲਿੰਗ ਬਹੁਤ ਚਲਤੀ ਹੈ,
0: ਹਾਂਜੀ ਹਾਂਜੀ,
2: ਚਾਈਨੀਜ਼ ਥੈਰੇਪੀ ਮੇਂ ਕਹਾ ਜਾਤਾ ਹੈ।
0: ਬਿਲਕੁਲ,
2: ਤੋ ਵੋ ਮੰਦਿਰ ਤੋ
0: ਹਮਾਰੇ ਕਾਈਂਡ ਆਫ ਥੈਰੇਪੀ ਵੀ ਹੈ। ਬਿਲਕੁਲ,
2: ਤੋ ਯੇ ਤੋ ਹਮਾਰੇ ਧਰਮੋਂ ਮੇਂ ਕਿਤਨਾ ਪੁਰਾਣਾ ਹੈ,
0: ਕਿ
2: ਯੇ ਲੋਗ ਅਭੀ ਨਯਾ ਲੇਕਰ ਆ ਰਹੇ ਹੈ।
0: ਹਾਂ ਬਿਲਕੁਲ, ਉਹੀ ਕਹਿੰਦੇ ਹੁੰਦੇ ਆ ਸਾਡੇ ਗੁਰਬਾਣੀ 'ਚ ਸ਼ਬਦ ਆ, ਖੋਜ ਸ਼ਬਦ ਮੇਂ ਲਿਹੋ, ਕਹਿੰਦੇ ਬਈ ਜੇ ਤੁਸੀਂ ਰੱਬ ਨੂੰ ਪਾਉਣਾ ਚਾਹੁੰਦੇ, ਤੁਸੀਂ ਸ਼ਬਦ ਦੇ ਵਿੱਚ ਖੋਜੋ ਉਹਨੂੰ, ਇੱਥੇ ਹੀ ਮਿਲ ਜਾਣਾ ਤੁਹਾਨੂੰ ਪਰਮਾਤਮਾ ਨੇ। ਅਤੇ ਉਹ ਆਪਾਂ ਉਹ ਚੀਜ਼ਾਂ 'ਚ ਜਿਵੇਂ ਕਹਿੰਦੇ ਨੇ ਆਪਾਂ ਬਾਣੀ ਪੜ੍ਹ ਲੈਂਦੇ, ਉਹਦੇ 'ਤੇ ਅਮਲ ਨਹੀਂ ਕਰਦੇ, ਉਹ ਚੀਜ਼ਾਂ 'ਤੇ ਜਦੋਂ ਅਮਲ ਕਰਨ ਲੱਗਾਂਗੇ, ਜਿੱਦਾਂ ਜਿਵੇਂ ਜਿੰਨੇ ਖੰਡ ਬ੍ਰਹਿਮੰਡ ਹੋਏ ਨੇ ਉਹਦੇ ਬਾਰੇ ਜਿਵੇਂ ਜਪਜੀ ਸਾਹਿਬ ਦੇ ਵਿੱਚ ਆਲਰੇਡੀ ਲਿਖਿਆ ਹੋਇਆ, ਜਿਹੜੇ ਸਾਇੰਸ ਵਾਲੇ ਅੱਜ ਖੋਜ ਕਰ ਰਹੇ ਨੇ ਆਲਰੇਡੀ ਪਹਿਲਾਂ ਲਿਖ ਚੁੱਕੇ ਨੇ, ਦੇਖੋ ਕਿੰਨੇ ਗ੍ਰੰਥਾਂ ਦੇ ਬਸ ਆਪਾਂ ਨੂੰ ਪੜ੍ਹਨ ਦਾ ਟਾਈਮ ਨਹੀਂ ਲੱਗਿਆ ਅਤੇ ਜਿਹੜੇ ਸਾਇੰਸ ਵਾਲੇ ਉਹ ਚੀਜ਼ 'ਤੇ ਸਰਚ ਕਰਕੇ ਆਪਣੇ ਲਈ ਤਾਂ ਆਲਰੇਡੀ ਆਪਾਂ ਨੂੰ ਸਾਰੀਆਂ ਚੀਜ਼ਾਂ ਦੱਸ ਰਹੇ ਆ ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਕਿੰਨੀਆਂ ਲੌਜਿਕ ਵਾਲੀਆਂ ਸੀ ਜਿਵੇਂ ਹੁਣ ਮੰਦਰ ਦੀ ਕੰਢੀ ਕਿੰਨੀ ਪੁਰਾਣੀ ਕਿੰਨਾ ਪੁਰਾਣਾ ਇਤਿਹਾਸ ਹੈ ਇਹਦਾ ਮਾਇੰਡ ਇੱਕ ਰਿਲੈਕਸ ਕਰਨ ਦੀ ਮੂਵਮੈਂਟ ਇਹਨੂੰ ਹੁਣ ਥਰੈਪੀ ਦੇ ਨਾਂ 'ਤੇ ਚਾਈਨੀਜ਼ ਜਿੱਦਾਂ ਆ ਚੁੱਕੀ ਆ ਹਾਂ ਸਾਊਂਡ ਥਰੈਪੀ ਕਹਿ ਕੇ ਕਿੰਨਾ ਜ਼ਿਆਦਾ ਉਹ ਹੁਣ ਇਹਨਾਂ ਨੂੰ ਡਿਵੈਲਪ ਕਰ ਰਹੇ ਉਹ ਚੀਜ਼ ਪਰ ਆਪਣੇ ਕੋਲ ਆਲਰੇਡੀ ਆਪਣੇ ਇਤਿਹਾਸ ਦੇ ਵਿੱਚ ਉਹ ਚੀਜ਼ਾਂ ਪਈਆਂ ਬਿਲਕੁਲ ਉਹ ਕਹਿ ਦਿੰਦੇ ਕਿ ਆਪਣੇ ਤੋਂ ਉਹ ਚੀਜ਼ਾਂ ਦੱਸੀਆਂ ਹੀ ਨਹੀਂ ਜਾਂਦੀਆਂ ਗਈਆਂ ਅਤੇ ਇਤਿਹਾਸ ਦੇ ਵਿੱਚ ਬਿਲਕੁਲ
2: ਤੇ
0: ਆਪਾਂ ਕੋਸ਼ਿਸ਼ ਹੀ ਨਹੀਂ ਕਰਦੇ ਆਪਾਂ ਹੋਰ ਹੀ ਚੀਜ਼ਾਂ 'ਚ ਉਲਝੇ ਪਏ ਹਾਂ ਜਿਹੜਾ ਹੁਣ ਦੀ ਟੈਕਨੋਲੋਜੀ ਆ ਉਹਦੇ 'ਚ ਹੀ ਬੜਾ ਉਲਝੇ ਪਏ ਹਾਂ ਜਾਂ ਰਿਸ਼ਤੇਦਾਰਾਂ 'ਚ ਜਾਂ ਆਪਾਂ ਜ਼ਿਆਦਾ ਉਹ ਚੀਜ਼ਾਂ 'ਚ ਜਾਂ ਬਸ ਨਾਟਕ ਲਈ ਇਹਦੇ ਲਈ ਵੈਬ ਸੀਰੀ ਕਿਹੜੀ ਆ ਗਈ ਬਸ ਕਈ ਵਾਰੀ ਮੇਰੇ ਨਾਲ ਤਾਂ ਐਂ ਹੁੰਦਾ ਨੈੱਟਫਲਿਕਸ ਦੇਖਣ ਲੱਗੀ ਦਾ ਅਤੇ ਉਹ ਰੋਟੀ ਖਾਣ ਲੱਗਿਆ ਬਈ ਕੋਈ ਮੂਵੀ ਦੇਖਾਂਗੇ ਉਨੇ ਟਾਈਮ ਨੂੰ ਉਹ ਰੋਟੀ ਠੰਡੀ ਹੋ ਜਾਂਦੀ ਜਿੰਨੇ ਟਾਈਮ ਨੂੰ ਲੱਭਣ 'ਤੇ ਲੱਗ ਜਾਂਦਾ ਜਾਣੀ ਕਿ ਆਪਣਾ ਹੋਰ ਹੀ ਚੀਜ਼ਾਂ 'ਚ ਆਪਾਂ ਉਲਝ ਚੁੱਕੇ ਹਾਂ ਜਿਹੜੇ ਚੀਜ਼ ਆਪਣਾ ਦੇਖਣਾ ਚਾਹੀਦਾ ਸੀਗਾ ਜਿਹੜੀ ਚੀਜ਼ ਨੂੰ ਖੋਜਣਾ ਚਾਹੀਦਾ ਸੀ ਉਹਨਾਂ ਚੀਜ਼ਾਂ 'ਚ ਆਪਾਂ ਧਿਆਨ ਹੀ ਨਹੀਂ ਦੇ ਪਾਏ
2: ਹਮੇ ਲਗਤਾ ਹਮ ਵੋ ਵੈਬ ਸੀਰੀਜ਼ ਦੇਖ ਰਹੇ ਹੈ ਹਮ ਜ਼ਿਆਦਾ ਐਡਵਾਂਸ ਹੋ ਗਏ
0: ਹਾਂਜੀ
2: ਹੈ ਨਾ ਥੋੜਾ ਸਾ ਐਡਵਾਂਸ ਕੇ ਚੱਕਰ ਮੇ ਹਮ ਆਪਣੀ ਮੇਨ ਕਹਤੇ ਹੈ ਨਾ ਬੇਸ ਕੋ ਭੁੱਲ ਗਏ
0: ਹਾਂ ਬਿਲਕੁਲ ਉਹੀ ਚੀਜ਼ਾਂ ਬਹੁਤ ਫਰਕ ਪਾ ਜਾਂਦੀਆਂ ਇਹਨਾਂ ਚੀਜ਼ਾਂ ਦੇ ਵਿੱਚ ਜਿੱਥੇ ਜਿੱਥੇ ਆਪਾਂ ਜਦੋਂ ਕਹਿੰਦੇ ਹੁੰਦੇ ਆ ਕਿ ਉਹ ਕੌਮਾਂ ਹਮੇਸ਼ਾ ਖਤਮ ਹੁੰਦੀਆਂ ਜਿਹੜੀਆਂ ਆਪਦਾ ਇਤਿਹਾਸ ਭੁੱਲ ਜਾਂਦੀਆਂ ਤਾਂ ਟਰਾਈ ਕਰਨਾ ਚਾਹੀਦਾ ਕਿ ਜਿੰਨਾ ਹੋ ਸਕਦਾ ਆਪਦੇ ਇਤਿਹਾਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਅਤੇ ਪ੍ਰਚਾਰ ਵੀ ਉਹਦਾ ਕਰਨਾ ਚਾਹੀਦਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਅਸੀਂ ਸਿੱਖ ਹਾਂ ਸਾਨੂੰ ਟਾਰਗੇਟ ਹੋਣਾ ਚਾਹੀਦਾ ਕਿ ਅਸੀਂ ਕਿਸੇ ਨੂੰ ਆਪਦੇ ਬਾਰੇ ਦੱਸੀਏ ਅਸੀਂ ਆਹ ਹਾਂ ਜਿਨ੍ਹਾਂ ਨੂੰ ਤਾਂ ਪਤਾ ਉਹ ਵੈਲ ਐਂਡ ਗੁੱਡ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸੀਏ ਜਿੱਦਾਂ ਹੁਣ ਤੁਸੀਂ ਰਾਧਾ ਰਾਣੀ ਦਾ ਉਚਾਰਨ ਕਰਦੇ ਹੋ ਰਾਈਟ ਤੁਹਾਨੂੰ ਦੱਸਣਾ ਚਾਹੀਦਾ ਇਹ ਚੀਜ਼ ਵੀ ਇਹ ਚੀਜ਼ ਕਿਉਂ ਆ ਕਿੱਦਾਂ ਜਿਵੇਂ ਤੁਸੀਂ ਅੱਜ ਸਾਡੇ ਨਾਲ ਸ਼ੇਅਰ ਕੀਤੀ ਹੈ ਨਾ ਤਾਂ ਉਹ ਜ਼ਰੂਰ ਆਪਣਾ ਇਤਿਹਾਸ ਹੀ ਇੰਨਾ ਕੁਰਬਾਨੀਆਂ ਨਾਲ ਭਰਿਆ ਹੋਇਆ ਇੰਨਾ ਪ੍ਰੇਮ ਦਾ ਜਿਵੇਂ ਕਹਿ ਲਓ ਜਿਵੇਂ ਇੱਕ ਕੁਰਬਾਨੀਆਂ ਦਾ ਵੀ ਕਹਿ ਲਓ ਪ੍ਰੇਮ ਦਾ ਵੀ ਕਹਿ ਲਓ ਹਰ ਇੱਕ ਚੀਜ਼ ਦਾ ਸਰੋਤ ਆ ਆਪਣੇ ਉਹਨਾਂ ਦੇ ਵਿੱਚ ਜਿਹੜਾ ਆਪਾਂ ਫਿਲਮਾਂ ਦੇ ਵਿੱਚ ਦੇਖ ਲੈਂਦੇ ਹਾਂ ਆਮ ਤੌਰ 'ਤੇ ਆਪਾਂ ਉਹਨਾਂ ਚੀਜ਼ਾਂ ਤੋਂ ਮੋਟੀਵੇਟ ਹੁੰਦੇ ਹਾਂ ਅਤੇ ਜੇ ਖਜ਼ਾਨਾ ਆਪਣੇ ਕੋਲ ਅਸਲ ਉਹਦੇ 'ਤੇ ਆਪਾਂ ਗੱਲਬਾਤ ਹੀ ਨਹੀਂ ਕਰਦੇ ਜਾਂ ਗੱਲਬਾਤ ਕਰ ਨਹੀਂ ਪਾਉਂਦੇ ਕਿਤੇ ਨਾ ਕਿਤੇ ਤਾਂ ਉਹ ਚੀਜ਼ਾਂ ਰੀਜ਼ਨ ਰਹਿ ਜਾਂਦੀਆਂ ਕਿਤੇ ਨਾ ਕਿਤੇ ਉਹ ਕਮੀਆਂ ਪੇਛੀਆਂ ਰਹਿ ਜਾਂਦੀਆਂ ਕਿਤੇ ਨਾ ਕਿਤੇ ਪਰ ਅੱਜ ਦਾ ਸ਼ੋਅ ਬਹੁਤ ਘੈਂਟ ਗਿਆ ਆ ਤਾਂ ਮੈਂ ਦੇਖ ਰਿਹਾ ਕਿ ਇੱਧਰ ਸਮਾਪਤੀਆਂ ਦੀਆਂ ਘੰਟੀਆਂ ਮੇਰੀਆਂ ਅਲਾਰਮ ਹੋ ਰਹੇ ਨੇ ਕਿ ਸਮਾਪਤੀ ਦੇ ਵੱਧ ਚੁੱਕੇ ਹਾਂ ਪਰ ਦਵਾ ਕਰਦੇ ਹਾਂ
2: ਸੱਚ ਮੈਂ ਮੈਨੂੰ ਬਹੁਤ ਅੱਛਾ ਲੱਗਾ ਔਰ ਸਭ ਅੱਛੀ ਬਾਤ ਲੱਗੀ ਕਿ ਆਪਕਾ ਇਹ ਸ਼ੋਅ ਉਨ ਹਰ ਲੋਗੋ ਤੱਕ ਪਹੁੰਚ ਰਹਾ ਹੈ ਕਿ ਜੋ ਆਪਣੀ ਬਾਤ ਰੱਖਣਾ ਚਾਹਤੇ
0: ਬਿਲਕੁਲ
2: ਔਰ ਚਾਹੇ ਵੋ ਛੋਟੇ ਬੱਚੇ ਹੈ ਚਾਹੇ ਵੋ ਉਬਰ ਡਰਾਈਵਰਸ ਹੈ ਚਾਹੇ ਵੋ ਕਿਸੇ ਵੀ ਫੈਮਿਲੀ ਸੇ ਰਿਲੇਟ ਕਰਤੇ ਹੋ ਬਟ ਬਹੁਤ ਅੱਛਾ ਹੈ
0: ਬਿਲਕੁਲ ਬਿਲਕੁਲ
2: ਕਿਉਂਕਿ ਦਿਲ ਸੇ ਜੁੜੇ ਹੋਏ
0: ਹਾਂ ਹਾਂ ਬਿਲਕੁਲ ਬਿਲਕੁਲ ਕਿਉਂਕਿ ਟਾਰਗੇਟ ਹੀ ਸਾਡਾ ਇਹ ਹੁੰਦਾ ਕਿ ਜਿੰਨਾ ਹੋ ਸਕਦਾ ਇੱਕ ਫੈਮਿਲੀ ਦੇ ਵਿੱਚ ਜੋ ਗੱਲਬਾਤ ਹੋ ਸਕਦੀ ਨਾ ਹਮੇਸ਼ਾ ਰੇਡੀਓ ਧਮਾਲ ਤੋਂ ਹਮੇਸ਼ਾ ਉਹੀ ਗੱਲ ਹੋਊਗੀ ਜਿਹੜੀ ਆਪਾਂ ਫੈਮਿਲੀ ਦੇ ਵਿੱਚ ਕਰ ਸਕਦੇ ਜਿਹੜਾ ਆਪਾਂ ਨੂੰ ਲੱਗੇ ਕਿ ਹਾਂ ਬਈ ਇਹ ਗੱਲ ਆਪਾਂ ਫੈਮਿਲੀ ਦੇ ਵਿੱਚ ਕਰ ਸਕਦੇ ਹਾਂ ਜਿਸ ਟੋਪਿਕ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਟਾਰਗੇਟ ਇਹੀ ਹੁੰਦਾ ਕਿ ਉਸੇ ਟੋਪਿਕ ਦੇ ਉੱਤੇ ਆਪਾਂ ਇੱਥੇ ਗੱਲਬਾਤ ਕਰਦੇ ਰਹੀਏ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰਾ ਤੁਸੀਂ ਸਹਿਯੋਗ ਦਿੱਤਾ ਸਾਰਿਆਂ ਨੇ ਉਹਦੇ ਲਈ ਤੁਹਾਡਾ ਸਾਰੇ ਸਰੋਤਿਆਂ ਦਾ ਵੀ ਜਿੰਨੇ ਲਿਸਨਰ ਸੀਗੇ ਆਪਣੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਟਿਕਟੋਕ 'ਤੇ ਜਿਹੜੇ ਤੁਸੀਂ ਵਾਚ ਕਰ ਰਹੇ ਸੀਗੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਮੈਂ ਕਹਿੰਦਾ ਮੈਸੇਜ ਬਹੁਤ ਸੋਹਣੇ ਆ ਰਹੇ ਆ ਲਵ ਇਟ ਕਹਿ ਰਹੇ ਨੇ ਅਤੇ ਕਹਿੰਦੇ ਯੂਕੇ ਵਾਲੇ ਦਾ ਲਵ ਹੀ ਦਿਲ ਬਰਸਾ ਰਹੇ ਨੇ ਅਤੇ ਕਹਿ ਰਹੇ ਨੇ ਆਈ ਐਮ ਰਾਮ ਫਰੋਮ ਪੁਰਤਗਾਲ ਪੁਰਤਗਾਲ ਤੋਂ ਵੀ ਸਤਿ ਸ਼੍ਰੀ ਅਕਾਲ ਆ ਰਹੀ ਹੈ ਦੇਖੋ ਤੁਸੀਂ ਯੂਕੇ ਨਿਊਜ਼ੀਲੈਂਡ ਆਇਰਲੈਂਡ ਅਤੇ ਪੁਰਤਗਾਲ ਅਤੇ ਕੈਨੇਡਾ 'ਚ ਆਲਰੇਡੀ ਸਾਰੇ ਵਾਚ ਕਰ ਹੀ ਰਹੇ ਨੇ ਅਤੇ ਬਹੁਤ ਸਾਰਾ ਪਿਆਰ ਆ ਤੁਹਾਨੂੰ ਸਾਰਿਆਂ ਨੂੰ ਸ਼ਬ ਜੀ ਕਹਿ ਰਹੇ ਨੇ ਟੂਡੇ ਸ਼ੋ ਵਾਜ਼ ਗੁੱਡ ਗੈਵੀ ਬਾਈ ਬਹੁਤ ਬਹੁਤ ਧੰਨਵਾਦ ਜੀ ਅਤੇ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਸਾਰਿਆਂ ਨੇ ਅਤੇ ਤੁਹਾਡੇ ਸਾਰਿਆਂ ਦੇ ਕਰਕੇ ਸ਼ੋਅ ਗੁੱਡ ਹੁੰਦਾ ਕਿਉਂਕਿ ਸਾਡੇ ਜਿਹੜੇ ਲਿਸਨਰ ਹੈ ਨਾ ਸੁਣਨ ਵਾਲੇ ਬਹੁਤ ਸਾਰੀ ਨੌਲੇਜ ਇਨਫੋਰਮੇਸ਼ਨ ਰੱਖਦੇ ਆ ਬਹੁਤ ਸਾਰੇ ਰਾਈਟਰ ਨੇ ਬਹੁਤ ਸਾਰੇ ਗਾਣੇ ਦੇ ਚੁੱਕੇ ਨੇ ਆਲਰੇਡੀ ਜਾਂ ਬਹੁਤ ਸਾਰੇ ਸ਼ਾਇਰੀ ਲਿਖਦੇ ਨੇ ਤਾਂ ਜਾਂ ਬਹੁਤ ਸਾਰੇ ਇਨਫੋਰਮੇਸ਼ਨ ਬਹੁਤ ਸਾਰੀ ਰੱਖਦੇ ਬੁੱਕਸ ਵਗੈਰਾ ਪੜ੍ਹਦੇ ਨੇ ਤਾਂ ਕਰਕੇ ਰੇਡੀਓ ਧਮਾਲ ਨਾ ਫੈਮਿਲੀ ਸ਼ੋਅ ਕਹਿੰਦੇ ਆ ਕਿਉਂਕਿ ਜਿੰਨਾ ਮੈਨੂੰ ਨੌਲੇਜ ਹੁੰਦੀ ਮੇਰੇ ਤੋਂ ਜ਼ਿਆਦਾ ਨੌਲੇਜ ਤਾਂ ਇਹਨਾਂ ਨੂੰ ਹੁੰਦੀ ਆ ਕਾਲ ਕਰਕੇ ਸਾਨੂੰ ਦੱਸ ਦਿੰਦੇ ਆ ਕਿ ਇੱਦਾਂ ਗੱਲ ਇੱਦਾਂ ਆ ਤਾਂ ਹੀ ਕਰਕੇ ਆਪਾਂ ਕਹਿ ਦਿੰਦੇ ਰੇਡੀਓ ਧਮਾਲ ਇੱਕ ਫੈਮਿਲੀ ਸ਼ੋਅ ਆ ਅਤੇ ਬਹੁਤ ਬਹੁਤ ਧੰਨਵਾਦ ਫੈਮਿਲੀ ਸ਼ੋਅ ਨੰਬਰ 1 ਸ਼ੋਅ ਰੇਡੀਓ ਧਮਾਲ ਤਾਂ ਹੀ ਆ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਅਤੇ ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ 12,000 ਤੁਸੀਂ ਲਾਈਕ ਕੀਤੇ ਨੇ ਅੱਜ ਦੇ ਲਾਈਵ ਸ਼ੋਅ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਦਾ ਪ੍ਰੋਗਰਾਮ ਸਾਰਿਆਂ ਨੂੰ ਉਮੀਦ ਕਰਦੇ ਹਾਂ ਪਸੰਦ ਆਇਆ ਹੋਊਗਾ ਅਤੇ ਜੇ ਪਸੰਦ ਆਇਆ ਹੋਇਆ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਜੀ ਆਫਟਰ ਵਿਊ ਜ਼ਰੂਰ ਦੇ ਦਿਓ ਜੇ ਸਾਨੂੰ ਵਟਸਐਪ ਦੇ ਉੱਤੇ ਮੈਸੇਜ ਦੇ ਦਿਓ ਫਿਰ ਅੱਗੇ ਤੋਂ ਵੀ ਅਸੀਂ ਇੱਦਾਂ ਦਾ ਹੀ ਪ੍ਰੋਗਰਾਮ ਤੁਹਾਡੇ ਲਈ ਰੂਬਰੂ ਕਰਦੇ ਰਹਾਂਗੇ ਕੱਲ੍ਹ ਨੂੰ ਫਿਰ ਤੁਹਾਡੇ ਰੂਬਰੂ ਹੋਵਾਂਗੇ ਜੀ ਕੱਲ੍ਹ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਕੱਲ੍ਹ ਨੂੰ ਆਪਣਾ ਸ਼ੋਅ ਹੋਊਗਾ ਅਤੇ ਕੱਲ੍ਹ ਦੇ ਸ਼ੋਅ ਦੇ ਵਿੱਚ ਆਪਾਂ ਗੱਲਬਾਤ ਕਰਦੇ ਰਹਾਂਗੇ ਅਤੇ ਜਿਹੜਾ ਸ਼ਾਇਰੀ ਦਾ ਤੁਸੀਂ ਪੁੱਛਿਆ ਸੀ ਉਹਨਾਂ ਦਾ ਨਾਂ